ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਘਰ ਅਣਹਦ ਵਾਜੇ ਅਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪੇਤ ਸਤਿਗੁਰ ਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਾ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦੇ ਆ ਗਏ।

ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇ ਗਵਾਹੀ ਦੇਖ ਕੇ ਅਨਰਿੱਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਹਾ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀਵਾਂ ਮਤ ਉੱਚੀ ਮਤ ਪਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਚਰਣਾ ਚ ਅਰਦਾਸ ਬੇਨਤੀ ਜੋ ਜਿਹੜੀ ਪ੍ਰਾਰਥਨਾ ਕੀਤੀ ਜਾਂਦੀ ਹੈ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਤਜਿੰਦਰ ਸਿੰਘ ਜੀ ਬੀਬੀ ਜਸਵੀਰ ਕੌਰ ਬੀਬੀ ਮਨਜੀਤ ਕੌਰ ਸਰਦਾਰ ਸਰਬਜੀਤ ਸਿੰਘ ਜੀ ਵੱਲੋਂ ਆਪਣੇ ਭਰਾਤਾ ਸਵਰਗਵਾਸੀ ਸਰਦਾਰ ਗੁਰਵਿੰਦਰ ਸਿੰਘ ਦਾਦੀ ਮਾਂ ਮਾਤਾ ਸਵਰਗਵਾਸੀ ਬੀਬੀ ਪ੍ਰੀਤਮ ਕੌਰ ਪਿਤਾ ਸਰਦਾਰ ਅਵਤਾਰ ਸਿੰਘ ਵੱਡਿਆਂ ਦੀ ਯਾਦ ਅੰਦਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਦੇ ਘਰ ਦਾ ਓਟ ਆਸਰਾ ਤੱਕਦਿਆਂ ਹੋਇਆ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਜਿਹੜੀ ਉਹ ਪ੍ਰਾਪਤ ਕੀਤੀ ਜਾ ਰਹੀ ਹੈ ਸੰਗਤਾਂ ਹਾਜ਼ਰ ਨੇ ਗੁਰੂ ਕੇ ਵਜ਼ੀਰ ਹਾਜ਼ਰ ਨੇ ਪਾਤਸ਼ਾਹ ਸਮੂਹ ਸੰਗਤ ਦੀ ਟਹਿਲੀਆਂ ਸੇਵਾਦਾਰਾਂ ਦੀ ਅਰਦਾਸ

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਕੋਰਹ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ ਜੋ ਉਪਜਿਓ ਸੋ ਬਿਣਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਸੋ ਕਹੁ ਟਲ ਗੁਰ ਸੇਵੀਐ ਐਨ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤਨ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਨਾਮੇ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਹਮ ਮੂਰਖ ਮੂਰਖ ਮਨ ਮਾਹੇ ਹਉਮੈ ਵਿੱਚ ਸਭ ਕਾਰ ਕਮਾਹੇ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸ਼ੇ ਲੈ ਮਲਾਏ ਵਿਖਿਆ ਕਾ ਧਨ ਬਹੁਤ ਅਭਮਾਨ ਹੰਕਾਰ ਡੂਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ।

ਵਾਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਨਫਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਤਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣਾ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਹਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਗ ਪਾਹੇ ਜੁਗਾ ਜਗੰਤਰ ਖਾਹੀ ਖਾਹ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਹੇਰ ਕਾ ਅੱਗੇ ਰੱਖੀਆ ਜਿਤ ਦਿਸਾ ਦਰਬਾਰ ਮੋਹੋਂ ਕੇ ਬੋਲਣ ਬੋਲੀਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ

ਕਰੀ ਜੇਤੀ ਸਿਰ ਠੂ ਭਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸਵਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੇ ਜਸ ਕੀਰਤ ਜਾਗਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸਤੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰ ਤਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਹਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹ ਹਨੁਮੰਦ ਸੁਣੈ ਜੋਗ ਜੁਗਤ ਧਨ ਭੇਦ ਸੁਣੈ ਸਾਧ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਸਰ ਕਾਇ ਸਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸਿੱਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਥ ਵੈਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੋਹੇ ਚੋਟਾਂ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਚੋ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੂਖ ਦੁਆਰ ਮੰਨੇ ਪਰਿਵਾਰ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਪਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚੇ ਪਾਵ ਹੈ ਦਰ ਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਈਵ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀਂ ਸੁਮਾਰ ਤਹੋ

ਹਰ ਅਸੰਖ ਨਾਮ। ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਸਿਰ ਪਾਰ ਹੋਏ। ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫਰਮਾਵੇ ਜੇ ਫਰਮਾਏ ਤਿਵ ਤੇ ਪਾਏ ਜੇਤਾ ਕੀਤਾ ਤੇਤਾ ਨਾਓ ਬਿਣ ਨਾਵੇ ਨਾਹੀ ਕੋਥਾਉ। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸਖੇ। ਮੂਤ ਪਲੀਤੀ ਕੱਪੜ ਹੋਏ ਦੀ ਸਾਬੂਨ ਲਈਏ ਉਹ ਤੋਂ ਭਰੀਏ ਮਤ ਪਾਪਾ ਕੇ ਸੰਗ ਉਹ ਤੋਂ ਪਹਿਨਾਵੇ ਕੇ ਰੰਗ। ਪੁੰਨੀ ਪਾਪੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੇ ਆਵੋ ਜਾਓ। ਤੀਰਥ ਤਪ ਦਇਆ ਦਤ ਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਾ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਤ ਬਾਣੀ ਪਰਮਾਓ ਸਤ ਸਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੇ ਮਹਾਂ ਕਵਣ ਜਿਤ ਹੋਆ ਆਕਾਰ ਵੇਲ

ਤੇ ਆ ਪੈ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾ ਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾਂ ਅਸਲੋਂ ਇੱਕ ਥਾਤ ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ

ਜਾਣੀਏ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾਂਤ ਅੰਤ ਨਾ ਕਰਨੇ ਦੇਣ ਨਾਂਤ ਅੰਤ ਨਾ ਵੇਖਣ ਸੁਣਨ ਨਾਂਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੀਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਦ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵਿਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁੱਖ ਸਦ ਮਾਰ ਏ ਪਿਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੀ ਕੋ ਖਾਏ ਕਾਖਣ ਪਾਏ ਉਹ ਜਾਣੇ ਜੀਤਿਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਕੇ ਜਿਸ ਨੂੰ ਬਖਸੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲੋ ਮੁੱਲ ਅਮੁੱਲੋ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੈ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਨ ਮੁਰਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਏ ਕਿਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ ਕੇ ਜੇਵੜ ਭਾਵੇ ਤੀਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀਆਂ ਕਿਤੇ ਗਾਵਣ ਹਾਰੇ ਗਾਵੇ ਤੁਹਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਨਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਤ ਮਹਾਂਬਲ ਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੀਮੈ ਚੇਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ
सोई करसी हुक्म ना करना जाई सो पातशाह साहा पात साहेब नानक रहन रजाई मुंदा संतोख शरम पात चोले ध्यान की करे विभूत चिंता काल कुआरी कुआया जुगत टंडा प्रतीत आई पंथी सकल जमाती मन जीते जग जीत आदेश तिसे आदेश आदनील अनाद अनाहत जुग जुग कवेश उगत ज्ञान दया पंडारन कट कट वाजनाद आप नाथ नाथी सबजा की रेद से दबरा साद संजोग विजोग दोयकार चलावे लिखे आवे भाग आदेश से आदेश आदनील अनादनाहत जुग जुग को वेश इक्का माई जुग त्याई तीन चेले प्रमाण एक संसारी एक पंडारी एक लाए दीवान जीव तिस पावे तिवे चलावे जिव हो वे प्रमाण ओह वेखे ओना नदर ना आवे बहुताए विडान आदेश तिस आदेश आदनील अनादनाहत जुग जुग को वेश आसन लोए लोए पंडार जो कित पाया सो एक आवार कर कर वेखे सृजनहार नानक सच्चे की साची कार आदेश तिस आदेश आदनील अनादनाहत जुग जुग को वेश एक दो जी भाव लाखो हो है लाखो वे लाख से लख लख गिड़ा किए एक नाम जगदीश एत राहे पात पवड़ियां चढ़िए हुए इक्कीस सुन गल्ला आकाश की कीटाई रिस नानक नदरी पाइये कूड़ी कूड़े टीस आखन जोर चुप न है जोर जोर न मंगन देर न जोर जोर न जीवन मर न जोर जोर न राज माल मन सोर जोर न सुरती ज्ञान विचार जोर ना दुखती छुटे संसार जिस हाथ जोर कर वेखे सोए नानक उत्तम नीच ना कोए राती रुती थिती वार पौन पौनी अग्नि पाताल तिसवे तरती था प्रकी तरमसार तिसवे जिय जुगत के रंग तिन के नाम अनेक अनंत कर्मी कर्मी होए विचार सच्चा आप सच्चा दरबार तिथे सोहन पंत प्रवान नदरी करम पवे निशान कच पकाई ओते पाए नान गया जापे जाए धर्म खंड का इहो धर्म ज्ञान खंड का आखो कर्म केते पवन पानी वै संतर केते कान महेश केते बरमे कार्त करिए रूप रंग के वेश केतिया कर्म भूमि मेर केते केते धूप देश केते इंद चांद सूर केते केते मंडल देश केते सिद्ध बोधनाथ केते केते देवी वेश केते देव दानव मन केते केते रतन समुद केतिया खाणी केतिया बाणी केते पात नरेंद्र केतिया सुरती सेवक केते नानक अंत ना अंत ज्ञान खंड में ज्ञान प्रचंड तिथे नाद विनोद कोड आनंद शर्म खंड की बाणी रूप तिथे घाट करिए बहुत अनूप ताकियां गल्ला कथियां न जाए जी को कहे पिछे पछताए तिथे करिए सुरत मत मन बोध तिथे करिए सुरास

ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਏ ਨਾ ਉਹੇ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇਲੋ ਕਰੇ ਅਨੰਤ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾਂਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾਂ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ।

ਪ੍ਰਸਾਦਿ ਸੋਦਰ ਰਾਗਾ ਸਾ ਮਹੱਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦਿ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਪੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਨੇ ਇੱਕ ਸੰਕਾ ਕਿਤੇ ਤੇਰੇ ਵਾਵਣ ਹਾਰੇ ਕਿੱਥੇ ਤੇਰੇ ਰਾਗ ਭਰੀ ਸੋ ਕਹੀਏ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਨੂੰ ਪਵਨ ਪਾਣੀ ਬੈਸਨ ਤਿਰ ਗਾਵੇ ਰਾਜਾ ਤਨ ਦੁਆਰੇ ਗਾਵਨ ਤੁਨੂੰ ਚਿਤ ਗੁਪਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਏਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਾਚ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਮਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋਤ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇਵੇ ਚੇਤਨਾਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਇ ਨਾ ਦਾਸੀ ਰਚਨਾ ਜੈ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੈ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ਼ ਪਾਵੇ ਸੋਈ ਕਰਸੀ ਫਿਰ ਉਹ ਕਮਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾਂ ਸੁਣ ਵੱਡਾ ਆਖੇ ਸਭ ਕੋਏ ਕਿਉਂ ਵੱਡਾ ਰੀਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਹੂੰ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈ ਆ ਸਿੱਧਾ ਪੁਰਖਾ ਕਿਆ ਵਡਿਆਇਆ ਤੁਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਅਤੇ ਸੇਕਾ ਚਾਰਾ ਨਾਨਕ ਸਾਹ ਸਵਾਰਨ ਹਾਰਾ ਸਾ ਮਹੱਲਾ ਪਹਿਲਾਂ ਔਖਾ ਜੀਵਾ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕਿਲੋ ਅੱਗੇ ਭੁੱਖ ਉਤ ਭੁੱਖੇ ਖਾ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕਿੰਨੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਣੇ ਨਾ ਪਾਈਆਂ, ਕਰਮ ਮਿਲਾ ਨਹੀਂ ਠਾ ਕਰਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੈ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰਾ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾ। ਸਾਚੇ ਨਾਮ ਕੀ ਤਿਲ ਵਡਿਆਈ, ਆਕ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਤੇ ਕੰਮ ਜਾਤ, ਨਾਨਕ ਨਾਵੈ ਬਾਜ ਸੁਣਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤ ਪੁਰਖਾਂ, ਬਿਨੋ ਘਰੋਂ ਗੁਰਪਾਸ। ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੁਖ, ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਹਰ ਹਰ ਜੀਓ ਪਰਿਆ। ਸਹਿਲ ਪੱਥਰ ਮੈਂ ਜੰਤ ਉਪਾਏ, ਤਾਂ ਕਰਜ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਤ ਹਰਿਆ ਰਹਾਉ। ਜਨਣ ਪਿਤਾ ਲੋਕ ਸੁਤ ਬਣਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਸੈ ਬਤਰੀ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ।

ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮਾ ਅਗੰਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਗਤ ਪਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਹਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੈ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਬੇਅੰਤ ਸਭ ਤੇ ਰਾਖੇਲ ਵਿਯੋਗ ਮਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਮਿਣ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਣੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋ ਪੱਗ ਨਹੀਂ ਚਾਲੈ ਹਮ ਦੇਖੈ ਤਾਂ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭੌਚਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ

ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਨਿਆਨ ਵਧਾਈ ਦੇਈ ਧੰਨ ਹੈ ਧੰਨ ਹੈ ਲੋਗਨ ਕੇ ਰਾਜਾ ਦੁਸ਼ਟਣ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਹ ਜਾਣ ਮੂਲ ਹੋ ਬਾਰੇ ਕਬਿਓ ਬਾਚ ਬੇਨਤੀ ਜਾਉ ਪਈ ਹਮਰੀ ਕਰੋ ਹਾਥ ਦਾ ਰੱਸ਼ਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹੱਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਣ ਕੋ ਆਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਊ ਜੋ ਵਰ ਜਾਊ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁਣ ਚੁਣ ਛਤਰ ਹਮਾਰੇ ਮਾਰੀਆ ਆਪ ਹੱਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜ ਜੂ ਕਰਿਓ ਰਛਾ ਰਾਖ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਕਰ ਬਿਸਨ ਪਰਕਾਸਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪਰਕਾਸਾ ਸਕਲ ਕਾਲ ਕਾ ਕੀਆ ਤਮਾਸਾ

ਜਮਣ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰਾ। ਜਵਣ ਕਾਲ ਸਭ ਜਗਤ ਬਣਾਇਓ ਦੇਵ ਦੈਤ ਯਸ਼ਣ ਉਪਜਾਇਓ ਆਦ ਅੰਤ ਏਕਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਣਤ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪਰਦਾ ਤਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਂਮੂੜ ਕਸ਼ ਭੇਦ ਨ ਜਾਣਤ ਮਹਾਂਦੇਵ ਕੋ ਕੈਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਚੁਗਾਦ ਸਰੂਪ ਸਵਯੰ ਭਵ ਅਵ ਰਸ਼ਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ੍ਰਹ ਦੁਸ਼ਟ ਜਤੇ ਉੱਠ ਵੱਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੈ ਵ ਮਰੇ ਪੁਰਖ ਜਵਾਨ ਪਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਗਟ ਨ ਐ ਰਸ਼ਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਧਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੋ
ਤਾਂ ਕਿ ਤਾਪ ਤਣਕ ਮੈਂ ਹਰਹੁ ਰਿੱਧ ਸਿੱਧ ਘਰ ਮੂਹ ਸਭ ਹੋਈ ਦੁਸ਼ਟ ਛਾਪ ਸਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੇ ਸੰਵਾਰਾ ਕਾਲ ਹਾਸਤੇ ਤਾਹੇ ਉਬਾਰਾ ਜਿਨ ਨਾਲ ਨਾਮ ਤਹਾਰੂ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿਗ ਸਗਲ ਦੇ ਕੋ ਹਰਤਾ ਦੁਸ਼ਟ ਦੁਖੀ ਅਨਕੋ ਸ਼ੈ ਕਰਤਾ ਸ਼੍ਰੀ ਅਸ ਧੁਜ ਜਬ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਹਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਜਾਏ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਮਤ ਸਤਰਾਂ ਸੈਸ ਪਨੀਜੈ ਅਰਧ ਸਹਿਜ ਹੁਣ ਤੀਨ ਕਹੀਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਸਵਈਆ ਪਾਏ ਗੈ ਜਬ ਤੇ ਤੁਮਰੇ ਤਬ

ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਤੈ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ

ਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਦੁੱਧ ਵਸ ਕੀਤੇ, ਕਾਲ ਕੰਟ ਕੋ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਣ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ

ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੂਕ ਮੁਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਤਰਸ ਪਿਆ ਮਿਹਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਪੌੜੀ ਤਿੱਥਾ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਰ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਭਵ ਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਰ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੀਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਮਹੱਲਾ ਪੰਜਵਾਂ ਰੱਖੇ ਰੱਖਣਹਾਰ ਆਪ ਉਬਾਰੀਅਨ। ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਵਾ ਆਪ ਦਿਆਲ ਮਨੋ ਨਾ ਵਿਸਾਰਿਅਨ। ਸਾਧ ਜਨਾਂ ਕੈ ਸੰਗ ਭਵਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਅਨ। ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੂਰਾ ਸੋ ਪਹਿਚਾਨੀਆ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰ ਕਬ ਹੂਨਾ ਛੱਡ ਖੇਤ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ ਪਹਿਲਾ ਮਰਨ ਕਬੂਲ ਜੀਵਨ।

ਮਾਨਵਤਾ ਦੇ ਕਲਿਆਣਕਾਰੀ ਪਾਤਸ਼ਾਹਾਂ ਦੇ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਮੌਕੇ ਹਾਜ਼ਰੀ ਭਰ ਕੇ ਸਵਾਸਾਂ ਰੂਪੀ ਪੂੰਜੀ ਨੂੰ ਸਫਲਾ ਬਣਾਉਣ ਦੇ ਲਈ ਗੁਰੂ ਕੇ ਪਵਿੱਤਰ ਚਰਣਾਂ ਵਿੱਚ ਹਾਜ਼ਰੀ ਭਰ ਕੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰ ਰਹੇ ਗੁਰਮੁਖ ਜਨੋ, ਆਓ ਸਾਰੀ ਸੰਗਤ ਰੋਜ਼ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ, ਸਿਮਰਨ ਕਰੀਏ। ਜਿੰਨੀ ਸੰਗਤ ਗੁਰੂ ਦੀ ਗੋਦ ਵਿੱਚ ਹੈ, ਸਤਿਗੁਰੂ ਜੀ ਦੀ ਬਾਰਗਾਹ ਵਿੱਚ ਹੈ, ਜਾਂ ਸੋਸ਼ਲ ਨੈੱਟਵਰਕ ਦੇ ਰਾਹੀਂ ਤੁਸੀਂ ਘਰਾਂ 'ਚ ਬੈਠ ਕੇ ਇਸ ਪ੍ਰੋਗਰਾਮ ਨੂੰ ਸਰਵਣ ਕਰ ਰਹੇ ਹੋ, ਸਾਰੀ ਸੰਗਤ ਪਿਆਰ ਸਤਿਕਾਰ ਨਾਲ ਆਪਣੀ ਸੁਰਤੀ ਸ਼ਬਦ ਗੁਰੂ ਗਰੀਬ ਨਿਵਾਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰ ਕਈ ਪ੍ਰਾਣੀ ਆਉਣਾ ਚਾਹੁੰਦੇ ਨੇ ਗੁਰੂ ਕੇ ਚਰਨਾਂ 'ਚ, ਪਰ ਮੌਸਮ ਦੀ ਕਈ ਵਾਰ ਇਸ ਤਰ੍ਹਾਂ ਦੀ ਕਿੱਲਤ ਆ ਜਾਂਦੀ ਹੈ, ਬਜ਼ੁਰਗ ਨਹੀਂ ਆ ਸਕਦੇ, ਕਈ ਜ਼ਿੰਮੇਵਾਰੀਆਂ ਹੁੰਦੀਆਂ, ਪਰ ਉਹ ਘਰਾਂ 'ਚ ਬੈਠ ਕੇ ਵੀ ਸੁਰਤੀ ਆਪਣੀ ਗੁਰੂ ਕੇ ਚਰਨਾਂ ਨਾਲ ਜੋੜ ਕੇ ਰੱਖਦੇ। ਘਰਾਂ 'ਚ ਸਾਰਾ ਦਿਨ ਆਉਂਦੇ ਕਈ ਗੁਰਮੁਖ ਪਿਆਰੇ, ਕੋਈ ਕੜਾਹ ਪ੍ਰਸ਼ਾਦ ਤੇ ਸੇਵਾ ਕਰਦਾ, ਕੋਈ ਕਿਸੇ ਕਿਸਮ ਦੀ ਸੇਵਾ ਕਰਦਾ, ਅਤੇ ਜੇ ਕਿਤੇ ਲੇਟ ਹੋ ਜਾਣ ਤਾਂ ਕਹਿੰਦੇ ਜੀ ਮੌਸਮ ਦੀ ਖਰਾਬੀ ਕਾਰਨ ਅਸੀਂ ਨਹੀਂ। ਮੈਂ ਹੈਰਾਨ ਹਾਂ ਜਿੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਘੁੰਮ ਘੁੰਮਾ ਕੇ ਚਲੇ ਜਾਂਦੇ ਨੇ, ਉੱਥੇ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਇੱਕ ਇੱਕ ਪਲ ਗੁਰੂ ਦੇ ਚਰਨਾਂ 'ਚ ਗੁਜ਼ਾਰਨਾ ਚਾਹੁੰਦੇ ਨੇ। ਇੱਕ ਇਸ ਦੁਨੀਆਂ ਵਿੱਚ ਵਸਣ ਵਾਲੀ ਲੁਕਾਈ ਦਾ ਕੋਈ ਅੰਤ ਨਹੀਂ, ਕੋਈ ਸੁਭਾਅ ਦਾ ਜਾਇਜ਼ਾ ਨਹੀਂ ਵੀ ਕਿਸ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦੀ ਰੁਟੀਨ ਕਿਸ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਬੰਦਾ ਚਾਹੇ ਆਪਣੇ ਜੀਵਨ ਨੂੰ ਢਾਲ ਸਕੇ। ਦੁਨੀਆਂ ਦੀ ਸਭ ਤੋਂ ਸੁਖਾਲੀ ਮਰਿਆਦਾ ਹੈ ਗੁਰੂ ਨਾਨਕ ਦੇ ਘਰ ਦੀ ਮਰਿਆਦਾ, ਸੁਖਾਲੀ। ਸੌਣ ਦਾ ਵੀ ਨਿਯਮ ਹੈ, ਅੰਮ੍ਰਿਤ ਵੇਲੇ ਉੱਠਣ ਦਾ ਵੀ ਨਿਯਮ। ਅੰਮ੍ਰਿਤ ਵੇਲੇ ਨੂੰ ਉਹ ਬੰਦਾ ਸੰਭਾਲੇਗਾ ਜਿਸ ਬੰਦੇ ਨੂੰ ਪਹਿਲਾਂ ਸੌਣ ਦੀ ਜਾਚ ਆਈ, ਜਿਸ ਬੰਦੇ ਨੂੰ ਰਾਤ ਨੂੰ ਬਿਸਤਰੇ ਤੇ ਜਾਣ ਦੀ ਜਾਚ ਨਹੀਂ ਆਈ, ਉਹ ਜਿੰਨਾ ਮਰਜ਼ੀ ਟਿੱਲ ਲਾ ਕੇ ਵੇਖ ਲਵੇ ਉਹ ਅੰਮ੍ਰਿਤ ਵੇਲੇ ਦੀ ਕਦਰ ਨਹੀਂ ਕਰ ਸਕਦਾ। ਅਸੀਂ ਕਈ ਵਾਰ ਵੇਖਿਆ ਕਈ ਬਜ਼ੁਰਗਾਂ ਨੂੰ ਭੋਜਨ ਪਾਉਂਦੇ ਆ, ਸਾਰ ਦੋ ਚਾਰ ਮਿੰਟ ਸੈਰ ਕੀਤੀ ਫਿਰ ਉਹ ਆਪਣੇ ਆਸਣ 'ਤੇ ਆ ਜਾਂਦੇ ਨੇ, ਆਸਣ 'ਤੇ ਆਉਂਦੇ ਆ ਸਾਰ ਨੀਂਦ ਦੇ ਲੁਫਤ ਲੁੱਟਦੇ ਨੇ, ਅਤੇ ਜਦੋਂ ਅੱਧੀਓ ਰਾਤ ਟੁੱਟ ਜਾਏ ਮੰਜਾ ਤਿਆਗ ਕੇ ਸੱਚੇ ਪਾਤਸ਼ਾਹ ਦੇ ਸਿਮਰਨ ਵਿੱਚ ਜੁੜ ਜਾਂਦੇ, ਇਹ ਵਾਹਿਗੁਰੂ ਦਾ ਤਰਸ ਹੈ। ਸੋ ਤੁਸੀਂ ਜਿੱਥੇ ਜਿੱਥੇ ਵੀ ਬੈਠੇ ਗੁਰੂ ਘਰ ਦਾ ਸਰਵਣ ਕਰ ਰਹੇ ਹੋ ਨਾ, ਮੈਂ ਤੁਹਾਡੀ ਚੜ੍ਹਦੀ ਕਲਾ ਵਾਸਤੇ ਗੁਰੂ ਦੇ ਪਵਿੱਤਰ ਚਰਨਾਂ 'ਚ ਅਰਦਾਸ ਕਰਦਾ, ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼। ਸੋ ਆਓ ਅਸੀਂ ਲੜੀ ਵਾਰ ਗੁਰੂ ਕੇ ਪਾਵਨ ਪਵਿੱਤਰ ਇਤਿਹਾਸ ਦੀ ਸ਼ਬਦ ਵਿਚਾਰ ਰਾਹੀਂ ਕਥਾ ਕਰ ਰਹੇ ਹਾਂ, ਅਤੇ ਸਾਰੀ ਕਥਾ ਜਿਹੜੀ ਆ ਉਹ ਸਮਰਪਿਤ ਹੈ ਖਾਲਸਾ ਪੰਥ ਦੇ ਸਿਰਜਣਾ ਦਿਵਸ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡਾ ਸਾਡੇ 'ਤੇ ਪਰਉਪਕਾਰ ਕੀਤਾ, ਸਾਨੂੰ ਸਰਦਾਰੀ ਦਿੱਤੀ, ਸਰਦਾਰੀ। ਅਸੀਂ ਜਦੋਂ ਸਫ਼ਰ ਵਿੱਚ ਜਾਂਦੇ ਹਾਂ ਦੋ ਸੱਕੇ ਭਾਈ ਤੁਰੇ ਜਾਂਦੇ ਹੋਣ, ਦੋ ਸੱਕੇ ਭਾਈ, ਇੱਕ ਦੀ ਜੇਬ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਵੇ, ਇੱਕ ਕੋਲ ਬਾਜਾਂ ਵਾਲੇ ਸਤਿਗੁਰੂ ਦੇ ਚਿੰਨ ਹੋਣ, ਸੱਚੇ ਪਾਤਸ਼ਾਹ ਦਾ ਸਥਾਨ ਮਰਿਆਦਾ ਹੋਵੇ, ਉਹਨੂੰ ਲੋਕ ਸਰਦਾਰ ਜੀ ਕਹਿਣਗੇ। ਸਰਦਾਰ ਜੀ ਕਿਉਂ? ਉਹਨੇ ਸਰਦਾਰੀ ਬਰਕਰਾਰ ਰੱਖੀ ਹੈ, ਗੁਰੂ ਦੀ ਖੁਸ਼ੀ ਉਹਨੇ ਬਰਕਰਾਰ ਰੱਖੀ। ਇਸ ਲਈ ਜਿੰਨਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਸਲਾਹਿਆ ਜਾਵੇ, ਵਡਿਆਇਆ ਜਾਵੇ, ਗੁਰੂ ਦੀ ਉਸਤਤ ਕੀਤੀ ਜਾਵੇ, ਉਹ ਥੋੜ੍ਹੀ ਹੈ। ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਹਿਬ ਦੀ ਕੀਰਤੀ ਕਰਕੇ ਗੁਰੂ ਦੇ ਘਰ ਦੀ ਖੁਸ਼ੀ ਪ੍ਰਾਪਤ ਕੀਤੀ ਜਾਵੇ। ਕੋਸ਼ਿਸ਼ ਕਰਾਂਗੇ ਸ਼ਨੀਵਾਰ ਦੇ ਰਾਤ ਦੇ ਦੀਵਾਨ ਵਿੱਚ ਇਸ ਕਥਾ ਨੂੰ ਆਰਾਮ ਦਿੱਤਾ ਜਾਵੇ, ਫਿਰ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਹੋਵੇਗਾ ਆਪ ਨਾਲ ਜਦੋਂ ਵੀ ਕਿਤੇ ਜਲ ਪਾਣੀ ਦੀ ਖੇਡ ਬਣੀ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀ ਅਮਰ ਗਾਥਾ ਕਥਾ ਵਿਚਾਰਾਂ ਹੀ ਆਪ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ।
ਸਤਿਕਾਰ ਯੋਗ ਸਾਧ ਸੰਗਤ, ਆਨੰਦਪੁਰ ਸਾਹਿਬ ਦੀ ਪਵਿੱਤਰ ਸਰ ਜ਼ਮੀਨ, ਖਾਲਸਾ ਪੰਥ ਦੀ ਜਨਮ ਭੂਮੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲੋਂ ਮਾਕੋਵਾਲ ਦੇ ਥੇ ਕਰਕੇ ਜਾਣੀ ਜਾਂਦੀ ਖਰੀਦੀ ਧਰਤੀ, ਜਿਹਦਾ ਨਾਂ ਉਹਨਾਂ ਨੇ ਬਦਲ ਕੇ 1665 ਵਿੱਚ ਆਪਣੇ ਮਾਤਾ ਨਾਨਕੀ ਜੀ ਦੇ ਨਾਂ ਉੱਤੇ ਚੱਕ ਨਾਨਕੀ ਰੱਖਿਆ। ਅੱਜ ਉਸ ਅਸਥਾਨ ਨੂੰ ਤਖ਼ਤ ਕੇਸਗੜ੍ਹ ਸਾਹਿਬ ਜੀ ਕਿਹਾ ਜਾਂਦਾ, ਸ੍ਰੀ ਆਨੰਦਪੁਰ ਸਾਹਿਬ ਜੀ ਕਿਹਾ ਜਾਂਦਾ ਹੈ, ਜਿੱਥੇ ਉਹ ਸਿੱਖ ਪੰਥ ਦਾ ਤੀਸਰਾ ਤਖ਼ਤ ਹੈ। ਉੱਥੇ ਦੁਨੀਆਂ ਦੇ ਇਤਿਹਾਸ ਅੰਦਰ ਦੁਨੀਆਂ ਦਾ 8ਵਾਂ ਅਜੂਬਾ ਵੀ ਆਨੰਦਪੁਰ ਸਾਹਿਬ ਦੀ ਧਰਤੀ। ਆਨੰਦਪੁਰ ਸਾਹਿਬ ਅਜੂਬੇ ਤੋਂ ਪਹਿਲਾਂ 7 ਅਜੂਬੇ ਨੇ ਦੁਨੀਆਂ ਵਿੱਚ, ਪਰ ਆਨੰਦਪੁਰ ਸਾਹਿਬ ਦੇ ਅਜੂਬੇ ਦੀ ਵਿਲੱਖਣਤਾ ਇੱਕ ਵੱਖਰੀ ਹੈ, ਜਿਹਨੂੰ ਅਸੀਂ ਇੰਗਲਿਸ਼ ਜ਼ਬਾਨ ਵਿੱਚ ਪੜ੍ਹਦੇ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਯਾਦਗਾਰੀ ਕੰਪਲੈਕਸ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿੱਤਰ ਉਸ ਆਨੰਦਾਂ ਦੀ ਪੁਰੀ ਦੇ ਸਥਾਨ 'ਤੇ ਬਣਿਆ ਅਜੂਬਾ ਸਿੱਖ ਪੰਥ ਦੇ ਇਤਿਹਾਸ ਅੰਦਰ ਨਵੇਕਲੀ ਥਾਂ ਰੱਖਦਾ ਹੈ, ਸੰਸਾਰ ਵਿੱਚ ਵੱਖਰਾ ਸਥਾਨ ਰੱਖਦਾ ਹੈ। ਉਸ ਉੱਚੇ ਪਹਾੜੀ ਦੇ ਚੋਟੀ ਉੱਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਸਿੱਖੀ ਦੇ ਮਹੱਲ ਨੂੰ ਅੰਤਮ ਛੋਹਾਂ ਦੇ ਰਹੇ ਨੇ। ਸਿੱਖੀ ਦੇ ਮਹੱਲ ਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਹਰ ਪਾਸਿਓਂ ਐਸਾ ਮਜ਼ਬੂਤ ਪ੍ਰਬੰਧ ਕਰ ਰਹੇ ਵੀ ਝੱਖੜ ਤੂਫਾਨ 'ਤੇ ਆਉਣੇ ਹੀ ਨੇ ਇਹਦੇ ਦੁਆਲੇ, ਇਹਦੀਆਂ ਨੀਹਾਂ ਕਿਸੇ ਬੰਨਿਓਂ ਕਮਜ਼ੋਰ ਨਾ ਹੋਣ, ਇਸ ਮਹਾਨ ਸੰਸਥਾ ਨੂੰ ਕਿਸੇ ਬੰਨਿਓਂ ਘਟਾ ਨਾ ਲੱਗ ਸਕੇ। ਉੱਧਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਵਾਰਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਰਕਾਰ ਨੇ ਗਵਾਲੀਅਰ ਭੇਜਿਆ। 27 ਮਹੀਨੇ 28 ਮਹੀਨੇ ਸਤਿਗੁਰੂ ਗਵਾਲੀਅਰ ਰਹੇ। ਹੁਣ ਸਤਿਗੁਰੂ ਦਿੱਲੀ ਆ ਗਏ। ਕੱਲ ਇੱਥੋਂ ਤੱਕ ਤੁਸੀਂ ਵਿਚਾਰ ਸਰਵਣ ਕੀਤੀ ਸੀ, ਦੀਵਾਨ ਚੰਦੂ ਝੂਠ ਬੋਲਦਾ ਵੀ ਮੇਰੇ ਘਰ ਮਾਲਾ ਹੈ ਨਹੀਂ। ਕੱਲ ਆਪ ਜੀ ਨੇ ਸਰਵਣ ਕੀਤਾ, ਦੀਵਾਨ ਚੰਦੂ ਕਹਿੰਦਾ ਸੀ ਮੇਰੇ ਘਰ ਮਾਲਾ ਹੈ ਨਹੀਂ, ਪਰ ਲਿਖਤੀ ਪ੍ਰੂਫ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ, ਜਿਹੜੀਆਂ ਆਪਣੇ ਹੱਥੀ ਚਿੱਠੀਆਂ ਇਹਨੇ ਹਰੀਦਾਸ ਜੇਲ੍ਹ ਦੇ ਦਰੋਗੇ ਨੂੰ ਲਿਖੀਆਂ ਸਨ। ਉਹ ਚਿੱਠੀਆਂ ਹਰੀਦਾਸ ਜੇਲ੍ਹ ਦੇ ਦਰੋਗੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੈਂਡ ਓਵਰ ਕੀਤੀਆਂ ਸਨ। ਹੁਣ ਤੁਸੀਂ ਅੰਦਾਜ਼ਾ ਲਾਓ ਭਾਈ ਏਡੇ ਵੱਡੇ ਕਿਲੇ ਦਾ ਕਿਲੇਦਾਰ ਅਫਸਰ, ਉਹਦੀ ਕਿੰਨੀ ਵੱਡੀ ਜ਼ਿੰਮੇਵਾਰੀ ਆ। ਪੂਰੇ ਗਵਾਲੀਅਰ ਫੋਰਟ ਦਾ ਉਹ ਇੰਚਾਰਜ ਹੈ। ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਵਿਚਾਰਾਂ ਦਾ ਪ੍ਰਭਾਵ ਪੈਣਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨਾਂ ਦਾ ਰੰਗ ਚੜ੍ਹਨਾ, ਇਹ ਇੱਕ ਜਿਉਂਦੀ ਜਾਗਦੀ ਕਰਾਮਾਤ ਹੈ ਨਾ। ਰੰਗ ਲਾਗਤ ਲਾਗਤ ਲਾਗਤ ਹੈ, ਜਿਹੜੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਭਿੱਜ ਕੇ ਸੁਰਤੀ ਟਿਕਾਉਂਦੇ ਨੇ, ਇੱਕ ਦਿਨ ਉਹਨਾਂ ਨੂੰ ਐਸਾ ਨਾਮ ਦਾ ਰੰਗ ਚੜ੍ਹ ਜਾਂਦਾ, ਭਾਵੇਂ ਜੋ ਮਰਜ਼ੀ ਹੋ ਜਾਏ ਰੰਗ ਲਾਹਦਾ ਨਹੀਂ। ਇੱਕ ਬੜੀ ਪ੍ਰਸਿੱਧ ਅਸੀਂ ਪੰਕਤੀ ਪੜ੍ਹਦੇ ਹਾਂ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ, ਬਾਣੀ ਨਹੀਂ, ਕੱਚੀ ਬਾਣੀ ਅਸੀਂ ਜਿਹਨੂੰ ਕਹਿੰਦੇ ਹਾਂ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਨਾਮ ਦਾ ਨਸ਼ਾ ਨਹੀਂ ਲੱਥਦਾ, ਜੋ ਮਰਜ਼ੀ ਹੋ ਜਾਏ ਸਰੂਰ ਚੜਿਆ ਹੀ ਰਹਿੰਦਾ, ਚੜਿਆ ਹੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੂੰ ਹੁਕਮ ਦਾ ਬਿਧੀ ਚੰਦਾ ਚਿੱਠੀਆਂ ਲਿਆ, ਚਿੱਠੀਆਂ ਆ ਗਈਆਂ, ਪੜੀਆਂ ਦੋਵੇਂ ਚਿੱਠੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਦਿੱਲੀ ਦੀ ਧਰਤੀ ਤੇ। ਬਾਦਸ਼ਾਹ ਨੇ ਉਸੇ ਵੇਲੇ ਹੁਕਮ ਦਿੱਤਾ, ਸੱਚੇ ਪਾਤਸ਼ਾਹ ਇਹ ਤੁਹਾਡਾ ਮੁਰਜਮ ਹੈ, ਇਹਨੂੰ ਜਿਹੜੀ ਮਰਜ਼ੀ ਸਜ਼ਾ ਦਿਓ, ਮੈਨੂੰ ਕੋਈ ਉਜਰ ਨਹੀਂ। ਪਾਪ ਦੀ ਸਜ਼ਾ ਇੱਕ ਦਿਨ ਮਿਲਣੀ ਮਿਲਣੀ ਹੈ, ਭਾਵੇਂ ਅੱਜ ਮਿਲ ਜਾਏ ਤੇ ਭਾਵੇਂ ਕੱਲ੍ਹ ਮਿਲ ਜਾਏ, ਇਹ ਨਾ ਸੋਚੇ ਬੰਦਾ ਭਾਈ ਮੈਂ ਪਾਪ ਕੀਤਾ ਕਿਸੇ ਨੂੰ ਪਤਾ ਨਹੀਂ, ਮੈਂ ਬਚ ਗਿਆ। ਹਰ ਜਗ੍ਹਾ ਪਰਮੇਸ਼ਰ ਦਾ ਵਾਸਾ, ਜਰਾ ਜਰਾ ਪਰਮੇਸ਼ਰ ਕੈਮਰੇ ਲਾ ਕੇ ਬੈਠਾ, ਜਰਾ ਜਰਾ। ਇੱਕ ਗੁਰਮੁਖ ਸਾਧੂ ਜਰ ਨੇ ਆਪਣੀ ਗੱਦੀ ਤੇ ਕਿਸੇ ਆਪਣੇ ਸ਼ਿਸ਼ ਨੂੰ ਤੈਨਾਤ ਕਰਨਾ ਸੀ, ਦੋ ਸਨ, ਜਿਹੜਾ ਆਗਿਆਕਾਰੀ ਸੀ ਨਾ ਉਹ ਨਾ ਨਾ ਲਵੇ, ਉਹ ਤੇ ਸੁੱਖਣਾ ਸੁੱਖੇ ਵੀ ਸਾਡਾ ਮੁਰਸ਼ਦ ਸਾਡੇ ਸਿਰ ਤੇ ਰਹਿ, ਸਾਡਾ ਮਹਾਂਪੁਰਸ਼ ਸਾਡੇ ਸਿਰ ਤੇ ਰਹਿ। ਤੇ ਜਿਹੜਾ ਮੇਰੇ ਵਰਗਾ ਲਾਲਚੀ ਸੀ ਨਾ ਉਹ ਰੋਜ਼ ਹੀ ਆਖੇ ਵੀ ਬਾਬਾ ਚੱਲ ਆ ਮਾਰ ਹੀ ਜਾਏ ਤੇ ਚੰਗੀ ਗੱਲ, ਬਾਬੇ ਦੀ ਗੱਦੀ ਮਿਲੀ ਜਾਏ ਤੇ ਚੰਗੀ ਗੱਲ ਹੈ। ਕਈ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਵੀ ਗੱਦੀ ਪਦ ਨਾਲ ਮਿਲਦਾ,
ਬਾਬਾ ਬੜਾ ਸਿਮਰਨ ਭਜਨ ਵਾਲਾ ਸੀ ਤੇ ਜਿਹੜਾ ਸਿਮਰਨ ਭਜਨ ਵਾਲਾ ਹੋਵੇ ਨਾ ਉਹਨੂੰ ਰਾਹ ਕੁਦਰਤ ਆਪ ਦੱਸ ਦੇ। ਉਹਨੇ ਦੋਵਾਂ ਨੂੰ ਸੱਦ ਕੇ ਆਖਿਆ ਵੀ ਇਸ ਤਰ੍ਹਾਂ ਕਰੋ, ਦੋਵੇਂ ਜਣਿਆਂ ਇੱਕ ਇੱਕ ਕਬੂਤਰ ਫੜ ਕੇ ਲੈ ਜਾਓ ਤੇ ਇਹਦੀਆਂ ਰਗਾਂ ਉੱਥੇ ਘੁੱਟਿਓ ਜਿੱਥੇ ਤੁਹਾਨੂੰ ਕੋਈ ਵੇਖੇ ਨਾ, ਤੇ ਜਿਹੜਾ ਪਹਿਲਾਂ ਰਗਾਂ ਘੁੱਟ ਕੇ ਆਊ ਨਾ ਉਹਨੂੰ ਮਿਲਣੀ ਹੈ ਸੇਵਾ। ਪਹਿਲਾਂ ਹੀ ਅੰਦਰ ਦੀ ਵੇਦਨਾ ਜਾਣਨ ਵਾਸਤੇ ਉਹਨਾਂ ਦੇ ਦਿਲ ਅੰਦਰ ਇਹ ਗੱਲ ਬਿਠਾ ਦਿੱਤੀ ਵੀ ਜਿਹੜਾ ਪਹਿਲਾਂ ਆਊ ਉਹਨੂੰ ਗੱਦੀ ਮਿਲਦੀ ਆ, ਉਹਨੂੰ ਇਹ ਸੇਵਾ ਮਿਲਦੀ। ਤੁਰ ਪਏ ਦੋਵੇਂ ਜਣੇ। ਜਿਹੜਾ ਗੱਦੀ ਵਾਲਾ ਸੀ ਨਾ ਜਿਹਦੇ ਅੰਦਰ ਲਾਲਚਾ ਸੀ ਵੀ ਮੈਂ ਬਾਬੇ ਦੀ ਗੱਦੀ 'ਤੇ ਬਹਿਣਾ, ਮੇਰਾ ਮਾਨ ਤਾਨ ਹੋਵੇ, ਸਤਿਕਾਰ ਹੋਵੇ, ਉਹ ਥੋੜ੍ਹਾ ਜਿਹਾ ਡੇਰਿਓਂ ਬਾਹਰ ਨਿਕਲ ਕੇ ਕਾਨਿਆਂ ਦੇ ਝੱਲ ਵਿੱਚ ਵੜਿਆ, ਸੁੱਖ ਨਾ ਮਰੋੜ ਕੇ ਕਬੂਤਰ ਦੀ ਧੌਣ, ਅਤੇ ਬਾਬੇ ਹੋਰਾਂ ਕੋਲ ਆ ਗਿਆ। ਬਾਬਾ ਜੀ ਮੈਂ ਜਿੱਥੇ ਇਹਨੂੰ ਮਰੋੜ ਕੇ ਆਇਆ ਨਾ ਉੱਥੇ ਕੋਈ ਵੀ ਨਹੀਂ ਸੀ ਵੇਦਾ, ਕੋਈ ਹੈ ਨਹੀਂ ਸੀ ਜਿਹਨੇ ਇਹਨੂੰ ਮੈਨੂੰ ਵੇਖਿਆ ਹੋਵੇ, ਅਤੇ ਜਿਹੜਾ ਹਰ ਜਗ੍ਹਾ ਪਰਮੇਸ਼ਰ ਨੂੰ ਸਮਝਦਾ ਸੀ ਉਹ ਵੇਖਿਆ ਉਹਨਾਂ ਨਦਰ ਨਾ ਆਵੇ, ਬਹੁਤਾ ਇਹੋ ਵਡਾਨ ਦੀ ਅਵਸਥਾ ਵਾਲਾ ਜਿਹੜਾ ਸੀ ਵੀ ਪਰਮੇਸ਼ਰ ਤੇ ਹਰ ਜਗ੍ਹਾ ਹੈ, ਉਹ ਕਦੇ ਕਿਸੇ ਖਲੋਵੇ ਕਿਤੇ ਬੰਨੇ ਖਲੋ ਕੇ ਵੇਖੇ ਕੋਈ ਪੰਛੀ ਵੇਦਾ ਆਖੇ ਵੀ ਚੱਲ ਗਾਂਹ ਚੱਲਦੇ, ਥੋੜ੍ਹਾ ਜਿਹਾ ਗਾਂਹ ਜਾ ਕੇ ਫੇਰ ਵੇਖੇ ਕੋਈ ਜਾਨਵਰ ਵੇਂਦਾ ਫੇਰ ਆਖੇ ਚਲੋ ਥੋੜ੍ਹਾ ਜਿਹਾ ਗਾਂਹ ਜਾਂਦੇ ਹਾਂ, ਫਿਰ ਵੇਖੇ ਕੋਈ ਰਾਹਗੀਰ ਮੁਸਾਫਰ ਲੰਘਣ ਡਿਆ। ਸਾਰਾ ਦਿਨ ਘੁੰਮਦਾ ਰਿਹਾ, ਉਹਨੂੰ ਪੜਦੇ ਵਾਲੀ ਜਗ੍ਹਾ ਲੱਭੀ ਹੈ ਨਾ ਵੀ ਜਿੱਥੇ ਮੈਂ ਇਸ ਬੇਜ਼ਬਾਨ ਦੀਆਂ ਰਗਾਂ ਘੁੱਟਾਂ, ਮੈਂ ਇਹਦੀ ਗਰਦਨ ਮਰੋੜਾਂ, ਜਗ੍ਹਾ ਹੀ ਨਾ ਲੱਭੇ। ਸ਼ਾਮਾਂ ਨੂੰ ਉਸੇ ਤਰ੍ਹਾਂ ਵਾਪਸ ਆ ਗਿਆ। ਮਹਾਂਪੁਰਸ਼ਾਂ ਨੇ ਪੁੱਛਿਆ ਉਹ ਗੱਲ ਸੁਣ ਗੁਰਮੁਖਾ, ਆ ਤੇਰੇ ਨਾਲ ਦਾ ਸਵੇਰ ਦਾ ਹੀ ਕੰਮ ਨਬੇੜ ਕੇ ਬੈਠਾ, ਤੂੰ ਅੱਧੀ ਰਾਤ ਨੂੰ ਆਇਆ ਤੇ ਫਿਰ ਕਬੂਤਰ ਵਾਪਸ ਲੈ ਕੇ ਆ ਗਿਆ, ਤੈਨੂੰ ਆਖਿਆ ਸੀ ਵੀ ਲੁਕਵੀਂ ਜੀ ਜਗ੍ਹਾ ਉੱਤੇ ਇਹਦਾ ਕੰਮ ਨਬੇੜ ਕੇ ਆਈ ਤੇ ਤੂੰ ਵਾਪਸ ਲੈ ਕੇ ਆ ਗਿਆ। ਬਾਬੇ ਦੇ ਚਰਨਾਂ ਤੇ ਮੱਥਾ ਟੇਕ ਕੇ ਵਿਰਾਗ ਦੇ ਹੰਝੂ ਕੇਰ ਕੇ ਕਹਿੰਦਾ, ਬਾਬਾ ਤੇਰੇ ਕੋਲੋਂ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਿਆ, ਬਹੁਤ ਕੁਝ ਗ੍ਰਹਿਣ ਕੀਤਾ, ਮੈਨੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੋਈ ਲੁਕਵੀਂ ਜਗ੍ਹਾ ਲੱਭੀ ਨਹੀਂ ਵੀ ਜਿੱਥੇ ਪਰਮੇਸ਼ਰ ਹੈ। ਉਹਨੇ ਕਿਸੇ ਨਾ ਕਿਸੇ ਰੂਪ ਅੰਦਰ ਹਰ ਜਗ੍ਹਾ ਉੱਤੇ ਕੋਈ ਨਾ ਕੋਈ ਤੈਨਾਤ ਕੀਤਾ, ਕਿਤੇ ਉਹਨੇ ਜਾਨਵਰ ਬਿਠਾਏ ਨੇ, ਕਿਤੇ ਪੰਛੀ ਬਿਠਾਏ ਨੇ, ਕਿਤੇ ਮਨੁੱਖ ਬਣਾਏ ਨੇ, ਕਿਤੇ ਕੋਈ ਮੁਸਾਫਰ ਲੰਘਦਾ ਜਾਂਦਾ, ਕਿਤੇ ਪੱਤੇ ਹੀ ਆਪਸ ਵਿੱਚ ਗੱਲਾਂ ਕਰਦੇ ਨੇ, ਮੈਨੂੰ ਨਹੀਂ ਉਹ ਕੋਈ ਜਗ੍ਹਾ ਲੱਭੀ ਵੀ ਜਿੱਥੇ ਪਰਮੇਸ਼ਰ ਹੈ ਨਹੀਂ, ਕਿਉਂਕਿ ਪਰਮੇਸ਼ਰ ਤੇ ਜਰਰੇ ਜਰਰੇ ਵਿੱਚ ਵਸਦਾ, ਕਣ ਕਣ ਵਿੱਚ ਵਸਦਾ, ਜਿੱਥੇ ਪਰਮੇਸ਼ਰ ਨਹੀਂ ਉੱਥੇ ਹੋਰ ਹੋ ਹੀ ਕੁਝ ਨਹੀਂ ਸਕਦਾ, ਆ ਹੀ ਪਿਆ। ਬਾਬੇ ਨੇ ਘੁੱਟ ਕੇ ਗੱਲ ਵਕੜੀ ਚ ਲੈ ਕੇ ਆਖਿਆ ਵੀ ਮੇਰੀ ਗੱਲ ਪੂਰੀ ਹੋ ਗਈ, ਤੇਰੇ ਤੇ ਮਹਾਰਾਜ ਦੀ ਕਿਰਪਾ ਹੋਣ, ਮੈਂ ਆ ਚੋਲਾ ਤਿਆਗਣਾ ਤੇ ਤੂੰ ਮੇਰੀ ਜਗ੍ਹਾ ਉੱਤੇ ਬਹਿ ਕੇ ਸੇਵਾ ਕਰਨੀ ਹੈ। ਜਿਹੜਾ ਜਾਂਦਿਆਂ ਹੀ ਧੌਣ ਮਰੋੜ ਕੇ ਆਇਆ ਸੀ ਨਾ, ਉਹਨੂੰ ਧਰਤੀ ਵੇਲ ਨਾ ਦੇਵੇ, ਆਖੇ ਬੜਾ ਕੰਮ ਖਰਾਬ ਕਰ ਰਿਹਾ। ਸਾਧੂ ਜਦੋਂ ਇਮਤਿਹਾਨ ਲੈਂਦੇ ਨੇ ਕਿਸੇ ਦਾ, ਉਹਨਾਂ ਦੇ ਇਮਤਿਹਾਨ ਲੈਣ ਦਾ ਤਰੀਕਾ ਵੱਖਰਾ ਹੁੰਦਾ, ਢੰਗ ਵੱਖਰਾ ਹੁੰਦਾ। ਦੀਵਾਨ ਚੰਦੂ ਨੂੰ ਸੱਚੀਆਂ ਗੱਲਾਂ ਆਖੀਆਂ ਤੇ ਅੱਗ ਲੱਗ ਲੱਗ ਕੇ ਜਾਵੇ, ਅੱਗ ਲੱਗ। ਮਹਾਰਾਜ ਨੇ ਇਸੇ ਹੀ ਦਿੱਲੀ ਦੀ ਧਰਤੀ ਤੇ ਜਹਾਂਗੀਰ ਦੇ ਦਰਬਾਰ ਵਿੱਚ ਬਚਨ ਕਹਿ ਸਨ, ਜਿਹਨਾਂ ਨੇ ਲਗਾਤਾਰ ਕਥਾ ਸਰਵਣ ਕੀਤੀ ਹੈ ਉਹਨਾਂ ਨੂੰ ਯਾਦ ਹੋਵੇਗਾ। ਜਦੋਂ ਜਹਾਂਗੀਰ ਕਹਿੰਦਾ ਸੀ ਨਾ ਵੀ ਮੇਰੇ ਸਿਰ ਤੇ ਸਾੜ ਸਤੀ ਆਈ ਹੈ, ਮਹਾਰਾਜ ਕਹਿੰਦੇ ਸਨ ਨਹੀਂ ਤੇਰੇ ਸਿਰ ਤੇ ਨਹੀਂ ਕਿਸੇ ਹੋਰ ਸਿਰ ਤੇ ਆ, ਤੇ ਜਿੱਦਣ ਉਹਨੇ ਪ੍ਰਗਟ ਹੋਣਾ ਨਾ ਉਦੋਂ ਤੈਨੂੰ ਵੀ ਲੱਭਣੀ ਹੈ ਸਾੜ ਸਤੀ ਤੇ ਸਾਨੂੰ ਵੀ ਲੱਭਣੀ। ਮੰਦਾ ਨਹੀਂ ਕਿਸੇ ਨੂੰ ਬੋਲਣਾ ਚਾਹੀਦਾ, ਬੇਇੱਜ਼ਤ ਨਹੀਂ ਕਿਸੇ ਨੂੰ ਕਰਨਾ ਚਾਹੀਦਾ, ਨੀਵਾਂ ਨਹੀਂ ਕਿਸੇ ਨੂੰ ਵਿਖਾਉਣਾ ਚਾਹੀਦਾ, ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ, ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਮਾਨ ਜ਼ੋਰ ਹਕੂਮਤ ਦੇ ਨਸ਼ੇ ਵਿੱਚ ਆਣ ਕੇ ਸਾਧਾਂ ਤੇ ਸੰਤਾਂ ਤੇ ਜ਼ੁਲਮ ਨਹੀਂ ਢਾਉਣੇ ਚਾਹੀਦੇ, ਲੇਖਾ ਜ਼ਰੂਰ ਦੇਣਾ ਪਏਗਾ। ਸੱਚੇ ਪਾਤਸ਼ਾਹ ਦੀ ਪਿੱਤਰ ਬਾਣੀ ਕਹਿੰਦੀ ਆ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਮਾ ਪੌਸਨ ਆਕੀਆਂ ਬਾਕੀ ਜਿਨਾ ਰਹੀ। ਅਖੀਰ ਵੇ ਸਤਿਗੁਰੂ ਕਹਿੰਦੇ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਜਿੱਤ ਸੱਚ ਦੀ ਹੋਣੀ ਹੈ, ਭਾਵੇਂ ਅੱਜ ਹੋ ਜਾਏ ਤੇ ਭਾਵੇਂ ਕੱਲ ਹੋ ਜਾਏ, ਸੱਚ ਨੂੰ ਕੋਈ ਨੀਵਾਂ ਨਹੀਂ ਵਿਖਾ ਸਕਦਾ। ਕਹਿੰਦੇ ਨੇ
ਰੁਕਮਣੀ ਦਾ ਭਰਾ ਰੁਕਮਣ ਗਾਲਾਂ ਕੱਢੇ ਕ੍ਰਿਸ਼ਨ ਭਗਵਾਨ ਜੀ ਨੂੰ, ਬੜੀਆਂ ਬੜੀਆਂ ਮੋਟੀਆਂ ਗਾਲਾਂ ਕੱਢੇ ਬੜੀਆਂ। ਕ੍ਰਿਸ਼ਨ ਭਗਵਾਨ ਗਾਲਾਂ ਸੁਣ ਕੇ ਹੱਸੀ ਚਲੇ ਜਾਣ। ਉਹਨਾਂ ਦਾ ਭਰਾ ਬਲਰਾਮ ਲਾਗੇ ਖਲੋਤਾ, ਸੁਣਿਆ ਕਿ ਭਗਵਾਨ ਜੀ ਤੁਸੀਂ ਇੰਨੇ ਵੱਡੇ ਅਵਤਾਰ, ਇੰਨੇ ਤੁਹਾਡੇ ਚੇਲੇ ਸੇਵਕ, ਇੰਨਾ ਤੁਹਾਡਾ ਮਾਣ, ਤੇ ਆ ਇੱਕ ਬੰਦਾ ਮੂੰਹ ਆਈਆਂ ਹੀ ਗਾਲਾਂ ਕੱਢੀ ਚੱਲਿਆ ਜਾਂਦਾ, ਇਹਨੂੰ ਡੱਕਦੇ ਕਿਉਂ ਨਾ ਹੀ? ਹੱਸ ਕੇ ਕ੍ਰਿਸ਼ਨ ਭਗਵਾਨ ਕਹਿੰਦੇ ਵੀ ਕੱਢੀ ਜਾਣ ਦੇ, ਗਾਲਾਂ ਦੀ ਵੀ ਕੋਈ ਸੀਮਾ, ਇਹਨੂੰ ਕੱਢੀ ਜਾਣ ਦੇ। ਜਦੋਂ ਸੀਮਾ ਹੋ ਗਈ ਨਾ, ਫਿਰ ਇਹਦੇ ਨਾਲ ਗੱਲ ਕਰਾਂਗੇ। ਉਹ ਸਗੋਂ ਮਾਵਾਂ ਦੀ ਦਾਲ ਵਾਂਗ ਫੁੱਲ ਫੁੱਲ ਕੇ ਬਹਿ ਵੀ ਕ੍ਰਿਸ਼ਨ ਭਗਵਾਨ ਤੇ ਡਰ ਗਿਆ ਮੇਰੇ ਕੋਲੋਂ। ਉਹਨਾਂ ਦੇ ਭਰਾ ਨੇ ਗੱਲ ਕਹੀ ਆ, ਕ੍ਰਿਸ਼ਨ ਜੀ ਨੇ ਮੰਨੀ ਆ ਨੀ, ਇਹਦਾ ਮਤਲਬ ਡਰ ਗਿਆ। ਇੱਕ ਇੱਕ ਸਾਹ ਨਾਲ ਦਸ ਦਸ ਗਾਲਾਂ ਕੱਢੀ ਜਾ, ਦਸ ਦਸ। ਕਈਆਂ ਨੇ ਚਿਪ ਬਣਾ ਕੇ ਰੱਖੀ ਹੁੰਦੀ 100-100 ਗਾਲ ਦੀ, ਲਗਾਤਾਰ ਕੱਢ ਕੇ ਹੀ ਸਾਹ ਲੈਣਗੇ, ਜੋ ਮਰਜ਼ੀ ਹੋ ਜਾਏ ਲਗਾਤਾਰ, ਉਹ ਨਹੀਂ ਰੁਕਦੇ। ਜਦੋਂ 98 ਗਾਲਾਂ ਹੋ ਗਈਆਂ ਨਾ, ਕ੍ਰਿਸ਼ਨ ਭਗਵਾਨ ਕਹਿੰਦੇ ਓਏ ਰੁਕਮਣ, ਜਰਾ ਕੁ ਜ਼ਬਾਨ ਨੂੰ ਲਗਾਮ ਦੇ ਲਾ, ਗਾਲਾਂ ਨਾ ਕੱਢ, ਲਗਾਮ ਦੇ ਲਾ ਆਪਣੀ ਜ਼ਬਾਨ ਨੂੰ, ਗਾਲਾਂ ਨਾ ਕੱਢ। ਉਹਨੇ 98 ਪਹਿਲਾਂ ਕੱਢੀਆਂ ਸਨ, ਸੋਚੇ ਮੈਂ ਇੰਨੀਆਂ ਗਾਲਾਂ ਕੱਢੀਆਂ, ਅੱਗੇ ਨੀ ਕ੍ਰਿਸ਼ਨ ਭਗਵਾਨ ਨੇ ਆਖਿਆ ਕੁਝ ਤਾਂ ਹੁਣ ਕੀ ਹੋਊ, ਨਾ ਟਲਿਆ। ਜਦੋਂ 101 ਗਾਲ ਹੋ ਗਈ ਨਾ, 100 ਗਾਲ, ਕ੍ਰਿਸ਼ਨ ਭਗਵਾਨ ਬਲਰਾਮ ਨੂੰ ਕਹਿੰਦੇ ਵੀ ਏਦਾਂ ਕਰ, ਉਹ ਜਿਹੜਾ ਗੱਡਾ ਪਿਆ ਨਾ ਡੰਗਰਾਂ ਵਾਲਾ, ਪਸ਼ੂਆਂ ਵਾਲਾ ਗੱਡਾ, ਉਹਦੇ ਨਾਲ ਇਹਨੂੰ ਬੰਨ ਕੇ ਨਾ, ਇਹਦਾ ਮੂੰਹ ਸਿਰ ਮੁੰਨਦੇ, ਇਹਨੂੰ ਕੁੱਟਣਾ ਨਹੀਂ, ਇਹਨੂੰ ਮਾਰਨਾ ਨਹੀਂ, ਇਹਨੂੰ ਇਹ ਹੀ ਬੜੀ ਸਜ਼ਾ ਹੈ। ਜਦੋਂ ਲੋਕ ਇਹਨੂੰ ਪੁੱਛਣਗੇ ਨਾ ਵੀ ਆਹ ਤੇਰੀ ਹਾਲਤ ਕੀ ਹੋਈ ਆ, ਦੱਸੇਗਾ ਨਾ ਬੜਾ ਵੱਡਾ ਗੁਨਾਹ, ਕੁਦਰਤੀ ਚੀਜ਼ ਨਾਲ ਖਿਲਵਾੜ ਕਰਨਾ, ਜੇ ਕੋਈ ਸਮਝਣ ਵਾਲਾ ਹੋਵੇ, ਸਾਫ ਸੂਤ ਰੱਬ ਦੀ ਪੰਨਾ ਬੇਈਮਾਨ। ਬਲਰਾਮ ਨੇ ਉਸੇ ਵੇਲੇ ਆ ਗਿਆ ਭਾਈ, ਫੜ ਲਿਆ ਧੌਣ ਤੋਂ ਰੁਕਮਣ ਨੂੰ ਤੇ ਜਾ ਬੰਨਿਆ ਗੱਡੇ ਦੇ ਨਾਲ, ਬੰਨ ਕੇ ਚੰਗੀ ਤਰ੍ਹਾਂ ਮਜ਼ਬੂਤ, ਤੇ ਆਣ ਕੇ ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਜੀ ਪਹਿਲਾਂ ਕਿਉਂ ਨਹੀਂ ਆ ਕੀਤਾ, ਪਹਿਲਾਂ ਹੀ ਪਹਿਲਾਂ ਕਰ ਦਿੰਦੇ ਕੰਮ ਨਬੇੜਦੇ ਦਾ। ਕ੍ਰਿਸ਼ਨ ਭਗਵਾਨ ਕਹਿੰਦਾ ਜ਼ੁਲਮ ਦੀ ਵੀ ਕੋਈ ਹੱਦ, ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ, ਕੋਈ ਸੀਮਾ ਹੁੰਦੀ ਹੈ। ਜਦੋਂ ਸੀਮਾ ਲੰਘ ਜਾਏ, ਫਿਰ ਜਿਹੜਾ ਉੱਪਰ ਬੈਠਾ ਨਾ ਕੋਈ ਬਹਾਨਾ ਸਜ਼ਾ ਦੇਣ ਦਾ ਬਣਾ। ਚੰਦੂ ਨੇ ਵੀ ਇਹੀ ਸੋਚਿਆ ਵੀ ਮੇਰੀ ਸਰਕਾਰੇ ਦਰਬਾਰੇ ਬੜੀ ਚੱਲਦੀ, ਮੇਰੇ ਹਾਕਮ ਆਗਿਆਕਾਰੀ ਨੇ, ਸਰਕਾਰ ਮੇਰਾ ਕਹਿਣਾ ਮੰਨਦੀ ਹੈ। ਆ ਜਿਹੜੀ ਚੰਡਾਲ ਚੌਂਕੜੀ ਗੁਰੂ ਅਰਜਨ ਦੇਵ ਜੀ ਦੀ ਵਿਰੋਧੀ ਹੈ, ਸ਼ੇਖ ਫਤਿਹ ਪੀਲੂ ਕਾਨਾ, ਇਸ ਤਰ੍ਹਾਂ ਦੇ ਸ਼ੇਖ ਅਹਿਮਦ ਸਰਹੰਦੀ, ਮੁਰਤਜ਼ਾ ਖਾਨ, ਪਿਰਥੀ ਚੰਦ, ਇਹ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਨੇ, ਤੇ ਮੈਨੂੰ ਕਾਹਦਾ ਡਰ? ਰੱਬ ਭੁੱਲਾ ਰੱਬ, ਕਿਸੇ ਮਹਾਂਪੁਰਸ਼ ਦੇ ਬੋਲ ਨੇ, ਕਦੇ ਵਿੱਚ ਹੰਕਾਰ ਦੇ ਆਈਏ ਨਾ, ਰਾਹ ਮਾੜੇ ਭੁੱਲ ਕੇ ਜਾਈਏ ਨਾ, ਕਦੇ ਹੰਕਾਰ ਵਿੱਚ ਆਣ ਕੇ ਪਾਪ ਨਹੀਂ ਕਰਨੇ ਚਾਹੀਦੇ, ਜ਼ੁਲਮ ਨਹੀਂ ਕਰਨੇ ਚਾਹੀਦੇ। ਚੱਕਰ ਚੱਲਦਾ ਚੱਲਦਾ ਚੱਲਦਾ ਕਿਸੇ ਵੇਲੇ ਰੁਕ ਜਾਂਦਾ, ਤੇ ਜਦੋਂ ਰੁਕ ਜਾਏ ਨਾ, ਫਿਰ ਭਾਵੇਂ ਜਿੰਨਾ ਮਰਜ਼ੀ ਤੇਲ ਇਨਸਾਨ ਲਾ ਲਏ, ਉਹਦੀ ਉਹ ਚਾਲ ਬਣਦੀ ਹੈ ਨਹੀਂ, ਉਹਦੇ ਵਿੱਚ ਖੜਾ ਹੋ ਤਾਂ। ਅੱਜ ਜਿਹੜਾ ਚੱਕਰ ਚੱਲਦਾ ਸੀ ਦੀਵਾਨ ਚੰਦੂ ਦੇ ਪਾਪਾਂ ਦਾ, ਉਹ ਰੁਕ ਗਿਆ। ਉਹਦੇ ਬੂੜੀਏ ਵਿੱਚ ਗੁਰਮਤ ਦੀ ਆਣ ਕੇ ਐਸੀ ਗਰਾਰੀ ਹੱਸੀ ਹੈ, ਜਿਹਨੇ ਚੰਦੂ ਕੋਲੋਂ ਇੱਕ ਇੱਕ ਗਨਾਹ ਦਾ ਬਦਲਾ ਲੈਣਾ, ਇੱਕ ਇੱਕ ਗਨਾਹ ਦਾ, ਜਿਹਨੇ ਕਦੇ ਸੁਪਨੇ ਵਿੱਚ ਨਹੀਂ ਸੀ ਨਾ ਸੋਚਿਆ ਭਈ ਮੇਰੇ ਨਾਲ ਆਹ ਕੁਝ ਹੋਣਾ। ਜਿਵੇਂ ਸਤਿਗੁਰੂ ਬਾਣੀ ਚ ਕਹਿੰਦੇ, ਜੋ ਮਨ ਚਿੱਤ ਨਾ ਚੇਤੇ ਸਨ, ਪਾਪ ਕਰਦਿਆਂ ਤੇ ਬੜਾ ਤਿੜਿਆ ਸੀ ਨਾ, ਚੇਤਾ ਹੀ ਨਹੀਂ ਸੀ ਵੀ ਵਾਰੀ ਆਪਣੀ ਵੀ ਆਉਣੀ। ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਿੱਤਰ ਬਚਨ ਪੜ੍ਹਦੇ ਹਾਂ, ਜੈਸਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ। ਇਹ ਪੱਥਰ ਤੇ ਲਕੀਰ ਆ, ਪਾਪ ਕਰੋਗੇ ਤੇ ਪਾਪ ਵਧਣਾ ਪੈ, ਜ਼ੁਲਮ ਕਰੋਗੇ ਜ਼ੁਲਮ ਵਧਣਾ ਪੈ। ਲੋੜਾ ਦਾਖ ਮਜ਼ੂਰੀਆਂ, ਕਿੱਕਰ ਬੀਜਾ ਜੱਟ, ਸੂਲਾਂ ਬੀਜ ਕੇ ਤੇ ਅਫਗਾਨੀ ਦਾਖਾਂ ਦੀ ਆਸ ਰੱਖਦਾ, ਉਹ ਤੇ ਨਹੀਂ ਮਿਲਣੀ, ਸੂਲਾਂ ਦੀ ਸੇਜ ਤੋਂ ਹੀ ਲੰਘਣਾ ਪਊ, ਸੂਲਾਂ ਹੀ ਤੇਰੀ ਜ਼ਿੰਦਗੀ ਵਿੱਚ ਆਉਣਗੀ। ਅਗਰ ਤੂੰ ਦੂਜੇ ਵਾਸਤੇ ਸੂਲਾਂ ਬੀਜਦਾ ਰਹੇ, ਕੰਢੇ ਬੀਜਦਾ ਰਹੇ। ਸਤਿਕਾਰਯੋਗ ਸਾਧ ਸੰਗਤ, ਜਹਾਂਗੀਰ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਤੁਹਾਡਾ ਮੁਰਦਮ ਹੈ, ਢਾਲੋ ਇਹਨੂੰ, ਜਿਹੜੀ ਮਰਜ਼ੀ ਸਜ਼ਾ ਦਿਓ,
ਮੈਨੂੰ ਕੋਈ ਉਜਰ ਨਹੀਂ, ਕੋਈ ਇਤਰਾਜ਼ ਨਹੀਂ, ਤੁਹਾਨੂੰ ਖੁਦ ਹੈ, ਇਹ ਤੁਹਾਡੇ ਹੈਂਡ ਓਵਰ ਹੈ। ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਵੱਲ ਨਿਗਾਹ ਭਰ ਕੇ ਪਿਆਰ ਨਾਲ ਤੱਕਿਆ, ਬਿਧੀ ਚੰਦਾ ਕਿਵੇਂ ਫਿਰ ਕੀ ਹੋਣਾ ਚਾਹੀਦਾ ਇਹਦਾ ਹਾਲ? ਸਾਡੇ ਪਿਤਾ ਜੀ ਦੇ ਸੀਸ ਵਿੱਚ ਰੇਤ ਪਾਉਂਦਾ ਰਿਹਾ, ਜ਼ੁਲਮ ਕਰਦਾ ਰਿਹਾ, ਇਹਨੇ ਸਿੱਖਾਂ ਨੂੰ ਪਿੰਜਰਿਆਂ ਵਿੱਚ ਬੰਦ ਕੀਤਾ, ਮੀਆਂ ਮੀਰ ਦਾ ਇਹਨੇ ਤਰਲਾ ਨਹੀਂ ਸੁਣਿਆ, ਕੀ ਹੋਣਾ ਚਾਹੀਦਾ? ਇਸ਼ਾਰੇ ਨਾਲ ਜਵਾਬ ਤਾਂ ਕੋਈ ਨਹੀਂ, ਸੱਚੇ ਪਾਤਸ਼ਾਹ ਤੁਸੀਂ ਦੱਸੀ ਜਾਓ ਅਤੇ ਅਸੀਂ ਅੰਤਮ ਰੂਪ ਦੇਈ ਜਾਣਾ, ਕਲਾ ਤਾਂ ਤੁਹਾਡੀ ਵਰਤਣੀ, ਤੁਹਾਡੀ ਖੇਡ ਚੱਲਣੀ ਹੈ, ਤੁਹਾਡੀ ਸਾਰੀ, ਸਾਡਾ ਤਾਂ ਨਾਂ ਹੀ ਹੈ। ਮਹਾਰਾਜ ਤੋਂ ਆ ਗਿਆ ਭਾਈ, ਦੋਵਾਂ ਹੱਥਾਂ ਦੀ ਦੁਆਥੜ ਮਾਰ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਧਰਤੀ 'ਤੇ ਸੁੱਟ ਲਿਆ, ਦੋਵਾਂ ਹੱਥਾਂ ਦੀ ਦੁਆਥੜ ਮਾਰ। ਜਦੋਂ ਧਰਤੀ 'ਤੇ ਸੁੱਟਿਆ, ਇੱਕ ਗੋਡਾ ਉਹਦੀ ਧੌਣ 'ਤੇ ਧਰਿਆ, ਇੱਕ ਗੋਡਾ ਉਹਦੇ ਲੱਕ 'ਤੇ ਧਰਿਆ, ਚੰਗਾ ਖੁੱਲ੍ਹਾ ਭਰਵਾਂ ਭਾਰ ਪਾਇਆ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਹੋਰਾਂ ਨੇ ਚੰਦੂ ਦੇ ਉੱਤੇ, ਅਤੇ ਜਿਸ ਸੂਏ ਨਾਲ ਕਿਰਸਾਨ ਜ਼ਿਮੀਂਦਾਰ ਪਸ਼ੂਆਂ ਨੂੰ ਨੱਥ ਪਾਉਂਦੇ ਨੇ ਨਾ, ਉਸ ਮੋਟੇ ਸੂਏ ਦੇ ਨਾਲ ਚੰਦੂ ਦੀਵਾਨ ਦੇ ਨੱਕ ਵਿੱਚ ਛੇਕ ਕੀਤਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ। ਨੱਕ ਵਿੱਚ ਛੇਕ ਕਰਨ ਤੋਂ ਬਾਅਦ ਮੁੰਜ ਦੀ ਰੱਸੀ ਲੰਘਾਈ, ਮੁੰਜ ਦੀ ਰੱਸੀ, ਸੱਚੇ ਪਾਤਸ਼ਾਹ ਮਹਾਰਾਜ ਨੂੰ ਬਿਧੀ ਚੰਦ ਸਾਹਿਬ ਜੀ ਇਸ਼ਾਰੇ ਨਾਲ ਪੁੱਛਿਆ, ਮਹਾਰਾਜ ਹੁਣ ਕਿਵੇਂ ਕਰਨਾ ਦੱਸੋ, ਤੁਸੀਂ ਦੱਸੀ ਜਾਓ, ਅਸੀਂ ਕੰਮ ਨੇ ਪਰੇ ਚਾਲੀ ਚਲੇ ਜਾਣਾ। ਗੁਰਦੇਵ ਨੇ ਇਸ਼ਾਰਾ ਕੀਤਾ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਹਜ਼ੂਰ ਦਾ ਇਸ਼ਾਰਾ ਸਮਝ ਗਏ, ਲਾ ਕੇ ਪੈਰੋਂ ਜੋੜਾ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਪੰਜ ਵੱਟ ਕੇ ਦੀਵਾਨ ਚੰਦੂ ਦੇ ਸਿਰ ਵਿੱਚ ਮਾਰ ਕੇ ਆਖਿਆ, ਸਿੱਖੋ ਜਿਹੜਾ ਬਾਹਰ ਜਾਵੇ ਨਾ ਬਾਹਰ ਦਰਬਾਰ ਚੋਂ, ਪੰਜ ਪੰਜ ਪੌਲੇ ਦੇ ਸਿਰ 'ਤੇ ਜੜੇ, ਅਤੇ ਜਿਹੜਾ ਬਾਹਰੋਂ ਅੰਦਰ ਆਵੇ ਪੰਜ ਪੰਜ ਹੀ ਉਹ ਜੜੇ। ਗੁਰੂ ਕਾ ਕਾਤਲ ਗੁਰੂ ਕੇ ਸਿੱਖਾਂ ਦੇ ਹੱਥ ਵਿੱਚ ਆਇਆ ਸੀ, ਗੁਰੂ ਮਹਾਰਾਜ ਦੇ ਦਰਬਾਰ ਵਿੱਚ ਮੁਰਜਮ ਸੀ, ਅੱਜ ਕਿਤੇ ਨਰਮਾਈ ਥੋੜ੍ਹਾ ਵਰਤੀ ਜਾਣੀ ਸੀ। ਭਾਈ ਜੇਠੇ ਵਰਗੇ ਬਜ਼ੁਰਗ ਸਿੱਖ, ਭਾਈ ਪੈੜੇ ਵਰਗੇ ਜਿਨ੍ਹਾਂ ਨੇ ਗਵਾਲੀਅਰ ਐਰਨ 'ਤੇ ਸੱਟਾਂ ਲਾ ਲਾ ਕੇ ਪੈਸੇ ਕਮਾ ਕੇ ਲੰਗਰ ਛਕਾਇਆ ਸੀ ਸੰਗਤ ਨੂੰ, ਪੱਜ ਨਾਲ ਹੀ ਬਾਹਰ ਜਾਣ, ਪੰਜ ਪੰਜ ਛਿੱਤਰ ਮਾਰ ਕੇ ਦੇ ਪੱਜ ਨਾਲ ਹੀ ਅੰਦਰ ਤੁਰੇ ਆਉਣ। 15 ਦਿਨ ਚੰਦੂ ਦੀਵਾਨ ਨੂੰ ਗਲੀ ਗਲੀ ਵਿੱਚ ਫੇਰਿਆ ਗਿਆ, ਗਲੀ ਗਲੀ ਵਿੱਚ, ਜਿੰਨਾਂ ਗਲੀਆਂ ਵਿੱਚ ਖਲੋ ਕੇ ਦੀਵਾਨ ਚੰਦੂ ਕਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਮੋਰੀ ਕਹਿੰਦਾ ਸੀ ਨਾ, ਉੱਥੇ ਹੀ ਅੱਜ ਖਲੋਤਾ ਚੰਦੂ ਦੀਵਾਨ ਭੀਖ ਮੰਗ ਰਿਹਾ। ਭੀਖ ਜਿੱਦਾਂ ਪਸ਼ੂ ਖਿੱਚੀ ਦੇ ਨੇ, ਇਸ ਤਰ੍ਹਾਂ ਖਿੱਚਿਆ ਜਾ ਰਿਹਾ ਅਗਲੇ ਵੱਲੋਂ ਦੀਵਾਨ ਚੰਦੂ। ਦਿੱਲੀ ਤੋਂ ਜਿਉਂ ਤੁਰੇ ਸੱਚੇ ਪਾਤਸ਼ਾਹ, ਜਿਉਂ ਤੁਰੇ ਲਾਹੌਰ ਆ ਗਏ। ਲਾਹੌਰ, ਲਾਹੌਰ ਦੀ ਗਲੀ ਗਲੀ ਵਿੱਚ ਦੀਵਾਨ ਚੰਦੂ ਨੂੰ ਫੇਰਿਆ ਗਿਆ, ਗਲੀ ਗਲੀ ਵਿੱਚ। ਅਜੇ ਉਹ ਬਜ਼ੁਰਗ ਗੁਰਦਿੱਤਾ ਭੜਭੂੰਜਾ ਜਿਉਂਦਾ ਸੀ, ਜਿਹਨੇ ਇਹਦੇ ਹੁਕਮ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਸੀਸ ਵਿੱਚ ਰੇਤ ਦੇ ਕੜਛੇ ਪਾਏ ਸੀ, ਜਿਹਦੀ ਆਤਮਾ ਕੰਬਦੀ ਸੀ ਰੇਤ ਪਾਉਣ ਲੱਗਿਆਂ, ਜਿਹਦੀ ਰੂਹ ਕੰਬਦੀ ਸੀ, ਜਿਹਦੇ ਹੱਥ ਤੇ ਸਰੀਰ ਕੰਬਦਾ ਸੀ, ਉਹ ਜਿਉਂਦਾ ਸੀ ਅਜੇ ਗੁਰਦਿੱਤਾ ਭੜਭੂੰਜਾ। ਉਹਨੇ ਕੜਛਾ ਸੰਭਾਲ ਕੇ ਰੱਖਿਆ। ਇੱਕ ਢੰਡੋਰੇ ਵਾਲਾ ਲਾਹੌਰ 'ਚ ਢੰਡੋਰਾ ਦਿੰਦਾ ਜਾ ਰਿਹਾ, ਗੁਰੂ ਕਾ ਕਾਤਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕੈਦ ਵਿੱਚ ਹੈ, ਅਤੇ ਮਹਾਰਾਜ ਉਹਨੂੰ ਬਾਜ਼ਾਰਾਂ ਵਿੱਚ ਵੀ ਫੇਰ ਰਹੇ ਨੇ। ਹੁਣ ਐਸ ਬਾਜ਼ਾਰ ਵਿੱਚੋਂ ਦੀ ਲੰਘਣਾ ਗੁਰੂ ਮਹਾਰਾਜ ਜੀ ਨੇ ਗੁਰੂ ਕੇ ਕਾਤਲ ਨੂੰ ਨਾਲ ਲੈ ਕੇ। ਭਾਈ ਗੁਰਦਿੱਤੇ, ਭਾਈ ਗੁਰਦਿੱਤੇ ਭੜਭੂੰਜੇ ਨੂੰ ਮੈਂ ਤੇ ਭਾਈ ਕਹੂੰਗਾ, ਉਹਨੂੰ ਉਹਨੂੰ ਅੱਗਾਂ ਲੱਗ ਲੱਗ ਜਾਣ, ਜਿੰਨਾ ਕੁ ਵਕਤ ਆਉਣ ਵਿੱਚ ਲੱਗਣਾ ਸੀ ਉਹ ਵਕਤ ਸਾਲਾਂ ਬੱਧੀ ਜਾਪੇ ਗੁਰਦਿੱਤੇ ਨੂੰ, ਸਾਲਾਂ ਬੱਧੀ ਕਦੋਂ ਆਵੇ। ਜਦੋਂ ਦੁਸ਼ਟ ਨਿਗਾਹ ਚੜਿਆ, ਅੰਦਰੋਂ ਲਿਆਂਦਾ ਕੜਛਾ, ਉਹੀ ਕੜਛਾ ਵੱਤ ਕੇ ਉਹਨੇ ਐਸੇ ਜ਼ੋਰ ਨਾਲ ਦੀਵਾਨ ਚੰਦੂ ਦੇ ਸਿਰ ਵਿੱਚ ਮਾਰਿਆ, ਉਹਦੇ ਦੋ ਟੁਕੜੇ ਕਰਕੇ ਧਰਤੀ 'ਤੇ ਸੁੱਟ। ਬਾਣੀ ਵਿੱਚ ਸਤਿਗੁਰੂ ਕਹਿੰਦੇ ਨੇ, ਅਨਕਾਏ ਰਾਤੜਿਆ ਵਾੜ ਦੋਹੇਲੀ ਰਾਮ, ਪਾਪ ਕਮਾਉਂਦਿਆ

ਸੱਚੇ ਪਾਤਸ਼ਾਹ ਦੇ ਚਰਨਾਂ ਚ ਭੇਟਾ ਕਰਨ ਵਾਸਤੇ, ਕਈਆਂ ਨੇ ਬਸਤਰ ਰੱਖੇ ਸਨ ਸੱਚੇ ਪਾਤਸ਼ਾਹ ਦੇ ਚਰਨਾਂ ਚ ਭੇਟਾ ਕਰਨ ਵਾਸਤੇ, ਉਹ ਨਿਗਾਹ ਲਗਾ ਕੇ ਵੇਹਦੇ ਰਹਿੰਦੇ ਸਨ ਕਦੋਂ ਸੱਚੀ ਸਰਕਾਰ ਸੋਹਣਿਆਂ ਦੇ ਸੁਲਤਾਨ ਮਹਾਂਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਉਣ, ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ ਜਾਣ, ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਇਤਿਹਾਸ ਕਹਿੰਦਾ ਮੀਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਮਹਾਂਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਜੂਹ ਵਿੱਚ ਪ੍ਰਵੇਸ਼ ਕਰਨ ਵਾਲੇ ਨੇ। ਅੰਮ੍ਰਿਤਸਰ ਦੇ ਵਾਸੀਆਂ ਦੇ ਪੈਰ ਖੁਸ਼ੀ ਨਾਲ ਧਰਤੀ ਤੇ ਨਹੀਂ ਲੱਗ ਰਹੇ, ਅੱਜ ਰੱਬ ਆ ਰਿਹਾ ਅੰਮ੍ਰਿਤਸਰ ਦੀ ਧਰਤੀ ਤੇ ਸਾਖਸ਼ਾਤ। ਅੱਜ ਉਹ ਸਤਿਗੁਰੂ ਆ ਰਿਹਾ ਹੈ ਜਿਹਨੂੰ ਵੱਖਰੇ ਵੱਖਰੇ ਨਾਵਾਂ ਨਾਲ ਯਾਦ ਕੀਤਾ ਜਾਂਦਾ, ਵੱਖਰੇ ਤੁਸੀਂ ਪਿਆਰ ਨਾਲ ਕਥਾ ਸਰਵਣ ਕਰ ਰਹੇ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੋਹਣਿਆਂ ਦੇ ਸੁਲਤਾਨ ਕਿਹਾ ਜਾਂਦਾ, ਸੋਹਣਿਆਂ ਦੇ ਸੁਲਤਾਨ, ਉਹਨਾਂ ਨੂੰ ਮੀਰੀ ਪੀਰੀ ਦੇ ਮਾਲਕ ਕਿਹਾ ਜਾਂਦਾ, ਉਹਨਾਂ ਨੂੰ ਮਹਾਂਬਲੀ ਸਤਿਗੁਰੂ ਕਿਹਾ ਜਾਂਦਾ। ਅਸੀਂ ਬਹੁਤੇ ਰੁਟੀਨ ਵਿੱਚ ਹੀ ਪੜ੍ਹੀ ਜਾਂਦੇ ਹਾਂ, ਸੁਣੀ ਜਾਂਦੇ ਹਾਂ ਸੋਹਣਿਆਂ ਦੇ ਸੁਲਤਾਨ ਮਹਾਂਬਲੀ ਮੀਰੀ ਪੀਰੀ ਦੇ ਮਾਲਕ ਰੁਟੀਨ ਨਾਲ, ਮੈਂ ਵੀ ਪੜ੍ਹੀ ਜਾਂਦਾ, ਹੋਰ ਵੀ ਸਾਡੇ ਵਰਗੇ ਕਈ ਪੜ੍ਹੀ ਜਾਂਦੇ ਨੇ ਸੁਣੀ ਜਾਂਦੇ ਨੇ, ਪਰ ਇਹਨਾਂ ਤਿੰਨਾਂ ਸ਼ਬਦਾਂ ਦੀ ਗਹਿਰਾਈ ਵਿੱਚ ਜਾ ਕੇ ਵੇਖੋ ਵੀ ਇਹ ਤਿੰਨ ਵੱਡੇ ਵੱਡੇ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਉਂ ਸਿੱਖ ਪੰਥ ਸਤਿਕਾਰ ਨਾਲ ਦਿੰਦਾ, ਕਿਉਂ? ਸਭ ਤੋਂ ਪਹਿਲਾਂ ਮੀਰੀ ਪੀਰੀ ਦੇ ਮਾਲਕ, ਮੀਰੀ ਪੀਰੀ ਰਾਜੇ ਮਹਾਰਾਜੇ ਇੱਕ ਤਲਵਾਰ ਧਾਰਨ ਕਰਦੇ ਆਏ, ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਧਾਰਨ ਕੀਤੀਆਂ, ਦੋ ਤਲਵਾਰਾਂ ਦੀਆਂ ਪਿੱਠਾਂ ਜੋੜਦੀਆਂ ਜਾਣ ਤੇ ਸ਼ਕਲ ਖੰਡੇ ਵਰਗੀ ਬਣਦੀ ਹੈ, ਖੰਡੇ ਵਰਗੀ। ਮੈਂ ਸ਼ੁਰੂ ਵਿੱਚ ਇਹ ਜ਼ਿਕਰ ਕੀਤਾ ਸੀ, ਬਾਬਾ ਬੁੱਢਾ ਸਾਹਿਬ ਤੇ ਸ਼ੰਕਾ ਕੀਤੀ, ਕਈਆਂ ਨੇ ਬਾਬੇ ਨੇ ਪੁੱਠੀ ਤਲਵਾਰ ਪਾਤੀ, ਬਾਬੇ ਦੋ ਪਾਤੀਆਂ। ਬਾਬਾ ਬੁੱਢਾ ਸਾਹਿਬ ਕਹਿੰਦਾ ਸੀ ਸ਼ੰਕਾ ਵਾਦੀਓ, ਜਿਸ ਗੁਰੂ ਦੇ ਗੱਲ ਦੋ ਤਲਵਾਰਾਂ ਪਾਈਆਂ ਨਾ, ਦੋ ਤਲਵਾਰਾਂ ਦੀਆਂ ਪਿੱਠਾਂ ਜੋੜਦੇ ਹੋ ਆਪਸ ਵਿੱਚ, ਸ਼ਕਲ ਖੰਡੇ ਖੰਡੇ ਦੀ ਬਣ ਜਾਏਗੀ, ਤੇ ਜਿਸ ਗੁਰੂ ਦੇ ਗੱਲ ਦੋ ਤਲਵਾਰਾਂ ਪਾਈਆਂ ਨੇ, ਕਦੇ ਇਸ ਘਰ ਵਿੱਚ ਇੱਕ ਐਸਾ ਮਹਾਂਬਲੀ ਯੁੱਗ ਪਲਟਾਊ ਪੁਰਸ਼ ਪੈਦਾ ਹੋਵੇਗਾ ਜਿਹੜਾ ਖੰਡੇ ਦੀ ਧਾਰ ਵਿੱਚੋਂ ਕੋਈ ਐਸਾ ਪੰਥ ਪੈਦਾ ਕਰੂ ਜਿਹਨੂੰ ਦੁਨੀਆਂ ਝੁੱਕ ਝੁੱਕ ਕੇ ਸਲਾਮਾਂ ਕਰਦੀ ਰਹੂਗਾ, ਅੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਗਿਰ ਬੁਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਬਾਬਾ ਬੁੱਢਾ ਸਾਹਿਬ ਜੀ ਕੋ ਆਮ ਸਧਾਰਨ ਥੋੜਾ ਸਾ, ਉਹ ਗੁਰੂਆਂ ਦਾ ਰੂਪ ਸਨ, ਗੁਰੂਆਂ ਦੇ ਚਰਨਾਂ 'ਚ ਰਹਿ ਰਹਿ ਕੇ ਇੰਨੇ ਪਾਕ ਹੋ ਗਏ। ਸਹਿ ਸੁਭਾਏ ਬਾਬਾ ਬੁੱਢਾ ਸਾਹਿਬ ਦੀ ਰਚਨਾ ਤੋਂ ਨਿਕਲੇ ਹੋਏ ਸ਼ਬਦ ਨਿਪਰੇ ਚੜ੍ਹਦੇ ਸਨ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਸਤਿਕਾਰਯੋਗ ਸਾਧ ਸੰਗਤ, ਸਤਿਗੁਰੂ ਜੀ ਨੂੰ ਮੀਰੀ ਪੀਰੀ ਦੇ ਮਾਲਕ ਕਿਹਾ ਜੀ, ਫਿਰ ਉਹਨਾਂ ਨੂੰ ਸੋਹਣਿਆਂ ਦੇ ਸੁਲਤਾਨ ਕਿਹਾ ਜਾਂਦਾ, ਸੋਹਣਿਆਂ ਦੇ ਸੁਲਤਾਨ। ਜਦੋਂ ਅਸੀਂ ਭਾਰਤ ਦੇਸ਼ ਦੀ ਤਵਾਰੀਖ ਪੜ੍ਹਦੇ ਹਾਂ ਨਾ, ਮਹਾਰਾਜ ਤੋਂ ਪਹਿਲਾਂ 19 ਬੰਦੇ ਸੋਹਣੇ ਹੋਏ, 19 ਬੰਦੇ, ਉਹ 19 ਇੰਨੇ ਸੋਹਣੇ ਸਨ ਵੀ ਦੁਨੀਆਂ ਵਾਲਿਆਂ ਨੂੰ, ਭਾਰਤ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਪਈ ਕਿ ਇਹਨਾਂ ਤੋਂ ਵੱਧ ਹੁਣ ਸੋਹਣਾ ਬੰਦਾ ਹੋ ਹੀ ਨਹੀਂ ਸਕਦਾ। ਇਹ 19 ਬੰਦੇ ਇੰਨੇ ਸੋਹਣੇ, ਇਹਨਾਂ ਤੋਂ ਵੱਧ ਨਹੀਂ ਕੁਛ ਸੋਹਣਾ। ਇੱਕ ਮਾਲਵੇ ਦਾ ਬੜਾ ਪ੍ਰਸਿੱਧ ਵਿਦਵਾਨ ਮਹਾਂਪੁਰਸ਼ ਹੋਇਆ, ਉਹਨਾਂ ਨੂੰ ਅਸੀਂ ਸਤਿਕਾਰ ਨਾਲ ਗਿਆਨੀ ਕਰਤਾਰ ਸਿੰਘ ਵਧਨੀ ਕਲਾਂ ਕਹਿੰਦੇ ਹਾਂ, ਗਿਆਨੀ ਕਰਤਾਰ ਸਿੰਘ ਵਧਨੀ। ਉਹਨਾਂ ਨੇ ਇੱਕ ਰਚਨਾ ਵਿੱਚ ਉਹਨਾਂ 19 ਬੰਦਿਆਂ ਦਾ ਜ਼ਿਕਰ ਕੀਤਾ, ਵੇਖੋ ਕਵੀ ਦੀ ਕਮਾਲਤਾ, 19 ਬੰਦਿਆਂ ਦਾ ਜ਼ਿਕਰ ਇੱਕ ਕਵਿਤਾ ਦੇ ਬੰਦ ਵਿੱਚ ਕੀਤਾ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਸੋਹਣੇ ਹੋਏ। ਉਹ ਕਹਿੰਦੇ ਨੇ ਸਨਕ ਸਨੰਦਨ ਬਲ ਭੱਦਰ ਤੇ ਕਾਨ ਜੀ, ਦਥਰਥ ਦੇ ਪੁੱਤਰ ਚਾਰੇ, ਪੰਜੇ ਪਾਂਡੋ ਬਲਵਾਨ ਜੀ, ਸ਼ਿਵਜੀ ਤੇ ਬਰਮਾ, ਯੂਸਫ ਤੇ ਸੁਲੇਮਾਨ ਜੀ। ਇਹਨਾਂ 19 ਦਾ ਰੂਪ ਨਹੀਂ, ਛੇਵੇਂ ਪਾਤਸ਼ਾਹ ਦੇ ਪੈਰ ਦੇ ਅੰਗੂਠੇ ਵਰਗਾ, ਗੱਜ ਕੇ ਆਖੋ ਸਤਨਾਮ ਸ਼੍ਰੀ। ਇਹ 19 ਬੰਦੇ ਛੇਵੇਂ ਪਾਤਸ਼ਾਹ ਦੇ ਪੈਰ ਦੇ ਅੰਗੂਠੇ ਵਰਗੇ ਨਹੀਂ ਸਨ, ਸੱਚੇ ਪਾਤਸ਼ਾਹ ਇੰਨੇ ਸੋਹਣੇ, ਇਸ ਕਰਕੇ ਉਹਨਾਂ ਨੂੰ ਸੋਹਣਿਆਂ ਦੇ ਸੁਲਤਾਨ ਆਖ। ਫਿਰ ਆ ਗਈ ਮਹਾਂਬਲੀ ਦੀ ਗੱਲ, ਮਹਾਂਬਲੀ ਕਿਉਂ ਕਿਹਾ ਜਾਂਦਾ? ਦਿੱਲੀ ਪਹਾੜਗੰਜ ਦੇ ਏਰੀਏ ਵਿੱਚ ਇੱਕ ਤਲਵਾਰ ਦਾ ਵਾਰ ਕਰਕੇ ਸ਼ੇਰ ਦੇ ਦੋ ਟੋਟੇ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਨਾ

0: ਉਹਨਾਂ ਤੋਂ ਪਹਿਲਾਂ ਨਾ ਉਹਨਾਂ ਤੋਂ ਬਾਅਦ ਕਿਸੇ ਬੰਦੇ ਦੇ ਹਿੱਸੇ, ਕਿਸੇ ਮਹਾਂਪੁਰਸ਼ ਸੰਤ ਯੋਧੇ ਦੇ ਹਿੱਸੇ ਗੱਲ ਨਹੀਂ ਆਈ ਵੀ ਤਲਵਾਰ ਦੇ ਇੱਕ ਵਾਰ ਨਾਲ ਦੋ ਟੋਟੇ ਕਿਸੇ ਨੇ ਕੀਤੇ ਹੋਣ। ਜੇ ਇਹ ਮਾਨ ਜਾਂਦਾ ਮਹਾਂਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਾਂਦਾ ਗੱਜ ਕੇ ਆਖ ਸਤਨਾਮ ਸਿੰਘ। ਸਤਿਗੁਰੂ ਅੰਮ੍ਰਿਤਸਰ ਆਏ, ਸਿੱਖਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਸ਼ਹਿਰ ਵਿੱਚ ਐਨ ਚਾਨਣ ਖਿਲਾਰਿਆ, ਮਹਿਕਾਂ ਖਿਲਾਰੀਆਂ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਆਮਦ ਉੱਤੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਦੀਪਮਾਲਾ ਕੀਤੀ ਗਈ, ਖੁਸ਼ੀਆਂ ਮਨਾਈਆਂ ਗਈਆਂ। ਇਸ ਤਰ੍ਹਾਂ ਸਤਿਗੁਰੂ ਆਪਣੇ ਪਿਤਾ ਜੀ ਦੀ ਸ਼ਹਾਦਤ ਦਾ ਬਦਲਾ ਲੈ ਕੇ ਗਵਾਲੀਅਰ ਤੋਂ ਹੁੰਦੇ ਹੋਏ, ਲਾਹੌਰ ਤੋਂ ਹੁੰਦੇ ਹੋਏ 2.5-3 ਸਾਲ ਦੇ ਵਕਫੇ ਬਾਅਦ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਏ। ਇਸ ਤੋਂ ਬਾਅਦ ਪਹਿਲਾ ਯੁੱਧ ਕਿਵੇਂ ਸ਼ੁਰੂ ਹੋਇਆ ਪਿਪਲੀ ਸਾਹਿਬ ਜੀ ਵਾਲਾ, ਫਿਰ ਦੂਜੀ ਜੰਗ ਜਿਹੜੀ ਹੈ ਹਰਗੋਬਿੰਦਪੁਰ ਵਾਲੀ, ਤੀਜੀ ਫੂਲ ਮਹਾਰਾਜ ਵਾਲੀ, ਚੌਥੀ ਕਰਤਾਰਪੁਰ ਸਾਹਿਬ ਵਾਲੀ, ਫਿਰ ਉਹਨਾਂ ਦਾ ਕੀਰਤਪੁਰ ਸਾਹਿਬ ਜਾਣਾ, ਜੋਤੀ ਜੋਤ ਸਮਾਉਣਾ, ਔਰ ਇਸੇ ਤਰ੍ਹਾਂ ਕੀਰਤਪੁਰ ਵਸਾਇਆ ਜਾਣਾ। ਬੜਾ ਲੰਮਾ ਪ੍ਰਸੰਗ ਹੈ, ਵਾਹਿਗੁਰੂ ਕਿਰਪਾ ਕਰਨ ਕੱਲ ਦੇ ਦੀਵਾਨ ਵਿੱਚ ਇਸ ਤੋਂ ਅੱਗੇ ਦੀ ਦਾਸਤਾਨ ਆਪ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ। ਬਹੁਤ ਗਲਤੀਆਂ ਅਤੇ ਭੁੱਲਾਂ ਹੋ ਜਾਂਦੀਆਂ, ਸੰਗਤ ਅਤੇ ਗੁਰੂ ਮਹਾਰਾਜ ਬਖਸ਼ਣ ਯੋਗ ਨੇ ਬਖਸ਼ ਕੇ ਲੈਣਗੇ। ਆਓ, ਗੁਰੂ ਕੇ ਮੈਨੇਜਰ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਆ ਗਏ। ਛੋਟੀ ਉਮਰੇ ਸਾਹਿਬ ਨੇ ਵੱਡੀਆਂ ਵਡਿਆਈਆਂ 'ਤੇ ਵੱਡਾ ਮਾਣ ਦਿੱਤਾ ਹੈ। ਵਾਹਿਗੁਰੂ ਕਿਰਪਾ ਕਰੇ ਆਪਣੇ ਦਾਸ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਉਹ ਗੁਰੂ ਘਰ ਦੀ ਸੇਵਾ ਕਰਕੇ ਗੁਰੂ ਦੀ ਖੁਸ਼ੀ ਦਾ ਪਾਤਰ ਬਣਦੇ ਰਹਿਣ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਿੰਘ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਗਿਆਨੀ ਜੀ ਉਹਨਾਂ ਦਾ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਸੋ ਕੱਲ੍ਹ ਵੀ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਇਸੇ ਤਰ੍ਹਾਂ ਸੱਜਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਓ, ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ।

ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸੇਵਕਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ। ਭੈਣ ਜੀ ਹੋਰਾਂ ਦੀ ਅਰਦਾਸ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀ, ਪਰਿਵਾਰ ਵੱਲੋਂ ਸ਼ੁਕਰਾਨਾ ਕੀਤਾ ਜਾ ਰਿਹਾ। ਸਤਿਗੁਰੂ ਆਪ ਦੀ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਆਦਰ ਦਰ ਪ੍ਰਵਾਨ ਹੋਵੇ, ਪਰਿਵਾਰ ਹੋਇਆ ਪ੍ਰਸ਼ਾਦ ਗੁਰੂ ਦੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਕਿਰਪਾ ਕਰੋ, ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ, ਜੋ ਜੀ ਆਪ ਦੇ ਦਰ ਆਵੈ ਸੋ ਰਾਜੀ ਹੋ ਕੇ ਜਾਵੈ, ਸੇ ਗੁਰੂ ਦੇ ਪਿਆਰੇ ਮੇਲਣੇ, ਜਿਨ੍ਹਾਂ ਦੇ ਮਿਲਿਆ ਆਪ ਦਾ ਪਿੱਤਰ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀਆ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ, ਰਾਜ ਕਰੇਗਾ ਖਾਲਸਾ ਆਕੀ ਰਹਿਣ, ਖੁਆਰ ਹੋਏ ਸਾ ਮਿਲਹਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਦ ਰਾਖੀ ਨਾਨਕ ਸਦ ਕੁਰਬਾਨ ਤੈਂਦੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਸੋ ਕਹੁ ਟਲ ਗੁਰ ਸੇਵੀਐਣ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ

0: ਤੇਰਾ ਸਮਾਨ ਕਰਨ ਹਾਲ ਤ੍ਰਿਨ ਜਾਨ ਤੂੰ ਦਾਤਾ ਮੰਗਣ ਕਉ ਸਗਲੀ ਦਾਨ ਦੇ ਪ੍ਰਭ ਭਾਨ ਖਿਨ ਮੈਂ ਅਵਰ ਖਿਨੈ ਮੈਂ ਅਵਰ ਅਚਰਜ ਚਲਤ ਤੁਮਾਰੇ ਰੂਰੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਣਦ ਪਿਆ ਭੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਣਦ ਪਿਆ ਭੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਤਿਸੰਗ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਸੋ ਕੱਲ੍ਹ ਵੀ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਸਜਣਗੇ। ਇਸੇ ਤਰ੍ਹਾਂ 17 ਤਰੀਕ ਨੂੰ ਛੋਟਾ ਘੱਲੂਘਾਰਾ ਕਾਹਨੂੰਵਾਲ, 19 ਮਈ ਨੂੰ ਜਨਮ ਦਿਹਾੜਾ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, 22 ਤਰੀਕ ਨੂੰ ਸ਼ਹੀਦੀ ਸਾਕਾ ਪਾਉਂਟਾ ਸਾਹਿਬ, ਇਹ ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਏ ਜਾ ਰਹੇ ਨੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨੀ। ਅਗਲੇ ਹਫ਼ਤੇ 20 ਤਰੀਕ ਤੋਂ ਲੈ ਕੇ 25 ਤਰੀਕ ਤੱਕ, ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਆਪਣੇ ਪਾਸ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਪਹੁੰਚ ਰਹੇ ਨੇ। ਉਹ ਹਰ ਰੋਜ਼ ਸ਼ਾਮ ਨੂੰ 20 ਤੋਂ ਲੈ ਕੇ 25 ਤੱਕ ਸ਼ਾਮ ਦੇ ਦੀਵਾਨ ਦੇ ਵਿੱਚ ਆਪ ਸੰਗਤ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਹੁੰਦੇ ਨੇ। ਸਵਾਬ ਜੀ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੁਰਬੰਧ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ। ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਅਸਨਾਨ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੇਵ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਭੋ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਾਭੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੁਮਾਰੀਅਨ ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਦੇ ਗਵਣ ਸੁਮਾਰ। ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਹੋ ਸਜਣ ਸੀਸੜੀਆਂ ਜੋ ਹੋਵੈ ਸਾਹਿਬ ਸੁਮੇਲ। ਤਾਰ ਕਰ ਇਹੋ ਪਹੁਚਾ ਸਦੜ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗਾ ਸਾ ਮੱਲਾ ਫੈਲਾ ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਏ ਤੋਏ ਰਹਾਓ। ਵਿਸ ਵਿੱਚ ਅਸੀਆਂ ਘੜੀਆਂ ਪਹਿਰਾਂ, ਤੇਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵਿਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਣ ਚਵਰੋ ਕਰੇ ਸਗਲ ਬਣ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਫੇਰੀ ਰਹਾਓ ਸਹਿ ਸਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿ ਸਮੂਰਤ ਨਨਾ ਏਕ ਤੋਹੇ ਸਹਿ ਸਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਇਵ ਜਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਦਾਤਾ ਪੁਰਖ ਗੁਰ ਪ੍ਰਸਾਦ। 52 ਅੱਖਰ ਲੋਕ ਤ੍ਰੈ ਸਭ ਕਛ ਇਨਹੀ ਮਾਏ, ਇਹ ਅੱਖਰ ਖਿਰ ਜਾਹੇਂਗੇ ਕੋਈ ਅੱਖਰ ਇਨ ਮੈਂ ਨਾਹੇ। ਜਹਾਂ ਬੋਲ ਤੈ ਅੱਖਰ ਆਵਾ, ਜਹਾਂ ਅਬੋਲ ਤੈ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਅਲਹ ਲਹੋ ਤੋ ਕਿਆ ਕਹੋ, ਕਹੋ ਤਾ ਕੋ ਉਪਕਾਰ। ਬਟਕ ਬੀਜ ਮੇ ਰਵ ਰਿਓ, ਜਾ ਕੋ ਤੀਨ ਲੋਕ ਵਿਸਥਾਰ। ਅਲਹ ਲਹਨ ਤਾ ਭੀਦ ਛੈ, ਕਛ ਕਛ ਪਾਇਓ ਭੀਦ। ਉਲਟ ਪੀਦ ਮਨ ਬੇਦਿਓ, ਪਾਇਓ ਅਪਹੰਗ ਅਛੇਦ। ਤੁਰਕ ਤਰੀਕਤ ਜਾਣੀਏ, ਹਿੰਦੂ ਵੇਦ ਪੁਰਾਣ। ਮਨ ਸਮਝਾਵਨ ਕਾਰਨੇ, ਕਛੁਕ ਪੜੀਏ ਗਿਆਨ। ਓਅੰਕਾਰ ਆਦ ਮੈਂ ਜਾਣਾ, ਲਿਖ ਅਰ ਮੇਟੇ ਤਾਹੇ ਨਾ ਮਾਨਾ। ਓਅੰਕਾਰ ਲਖੇ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ। ਕੱਕਾ ਕਿਰਨ ਕਮਲ ਮੈਂ ਪਾਵਾ, ਸਸ ਵਿਕਾਸ ਸੰਪਟ ਨਹੀਂ ਆਵਾ। ਹਰ ਜੇ ਤਹਾ ਕੁਸਮ ਰਸ ਪਾਵਾ, ਕਹੇ ਕਹਾ ਕਹਿ ਕਾ ਸਮਝਾਵਾ। ਖੱਕਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦੇ ਦਿਸਤਾਵਾ। ਖਸਮੇ ਜਾਣ ਖਿਮਾ ਕਰ ਰਹੇ, ਤੋ ਹੋਏ ਨਿਖਿਓ ਅਖੇ ਪਦ ਲਹਿ। ਗੱਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਨਾ ਧਰੇ ਕਾਨਾ। ਰਹੇ ਬਿਹੰਗਮ ਕਤੇ ਨਾ ਜਾਈ, ਅਘੇ ਗਹੇ ਗਏ ਗਗਨ ਰਹਾਈ। ਘੱਗਾ ਘੱਟ ਘੱਟ ਨਿਮਸੇ ਸੋਈ, ਘੱਟ ਫੁੱਟੇ ਘੱਟ ਕਵੇ ਨਾ ਹੋਈ। ਤਾਂ ਘੱਟ ਮਾਹੇ ਕਾਟੋ ਪਾਵਾ, ਸੋ ਘੱਟ ਛਾੜ ਅਵ ਘੱਟ ਕਤ ਤਾਵਾਂ। ਨੰਗਾ ਨਿਘਰੇ ਸਨੇਹ ਕਰ, ਨਿਰਵਾਰੋ ਸੰਦੇ ਨਾਹੀ ਦੇਖ ਨਾ ਪਾਜੀਏ। ਪਰਮ ਸਿਆਨਪ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੇ ਚੇਤੋ ਚਿਤਕਾਰੀ। ਚਿੱਤਰ ਵਿਚਿੱਤਰ ਇਹ ਅਵਚਹਿਰਾ, ਤਜ ਚਿੱਤਰੇ ਚਿਤਰਾਖ ਚਿਤੇਰਾ। ਛੱਛਾ ਇਹ ਛੱਤਰਪਤ ਪਾਸਾ, ਛੱਕ ਕੇ ਨਾ ਰਹੋ ਛਾੜ ਕੇ ਨਾ ਸਾ।

0: ਤੇਰਾ ਜਿਨ ਠੱਗ ਠੱਗਿਆ ਸਗਲ ਜਗ ਖਾਵਾ ਸੋ ਠੱਗ ਠੱਗਿਆ ਟੋਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰਿਆ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੇ ਨਿਡਰ ਹੋਆ ਡਰ ਔਰ ਹੋਏ ਪਾਗੇ
1: ਟੁੱਟੇ ਕਤ ਆਨਾ ਟੁੱਟ ਹੀ ਟਹਿ ਗਏ ਪੁਰਾਣਾ ਚੜ ਸਮੇਰ ਟੁੱਟ ਜਬ ਆਵਾ ਜੇ ਗੜ ਗੜਿਓ ਸੋ ਗੜ ਮੈਂ ਪਾਵਾ ਰਣ ਗਾਣਾ ਰਣ ਉਤੋ ਨਰ ਨੇਹੀ ਕਰੇ ਨਾ ਨਿਵੇ ਨਾ ਫੁੰਨ ਸੰਚਰੇ ਤਨ ਜਨਮ ਤਾਂ ਹੀ ਕੋ ਗਣੇ ਮਾਰੇ ਏਕੇ ਤਜ ਜਾਏ ਕਣੇ ਤੱਤਾ ਅਤਰ ਤਰਿਓ ਨੈ ਜਾਈ ਤਨ ਤ੍ਰਿਭਮ ਮਾਰਿਓ ਸਮਾਈ ਜੋ ਤ੍ਰਿਭਮ ਤਨ ਮੈਂ ਸਮਾਵਾਂ ਪੋ ਤੱਤੇ ਤੱਤ ਮਿਲਿਆ ਸੱਚ ਪਾਵਾ ਥੱਥਾ ਥਾ ਥਾ ਨਹੀਂ ਪਾਵਾ ਉਹ ਥਾ ਇਹੋ ਥਿਰ ਨਾ ਰਹਾਵਾ ਥੋੜੇ ਥਲ ਥਾਨਕ ਆਰੰਭੇ ਬਿਨ ਹੀ ਥਾ ਮੰਦਰ ਥੰਬੇ ਦੱਦਾ ਦੇਖ ਜੋ ਬਿਨ ਸੁਨਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦੁਆਰ ਕੁੰਚੀ ਜਬ ਤੀਜੇ ਤੋ ਦਿਆਲ ਕੋ ਦਰਸ਼ਨ ਕੀਜੇ ਤਦਾਰ ਦੇ ਉਰਦਨ ਬੇਰਾ ਅਰਦੇ ਉਰਦ ਹੈ ਮੰਜ ਬਸੇਰਾ ਅਰਦੇ ਛਾੜ ਉਰਦ ਜੋ ਆਵਾ ਤੋਂ ਅਰਦੇ ਉਰਦ ਮਿਲਿਆ ਸੁੱਖ ਪਾਵਾ ਨੰਨਾ ਨਿਜ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੇ ਨਿਰਖ ਨਿਰਖ ਮਿਲਾਵਾ ਪੱਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਉ ਪਰਚੋ ਲਾਵਾ ਪਾਂਚੋ ਇੰਦਰੀ ਨਿਰਗ ਕਰੀ ਪਾਪ ਪੁੰਨ ਦੋ ਨਿਰਵਈ ਫੱਫਾ ਬਿਨ ਫੁਲੋ ਫਲ ਹੋਈ ਤਾਂ ਫਲ ਫੰਕ ਲਖੇ ਜੋ ਕੋਈ ਦੂਣ ਭਰਈ ਫੰਕ ਵਿਚਾਰੇ ਤਾਂ ਫਲ ਫੰਕ ਸਭੇ ਤਨਫਾਰੇ ਬੱਬਾ ਬਿੰਦੇ ਬਿੰਦ ਮਿਲਾਵਾ ਬਿੰਦੇ ਬਿੰਦ ਨਾ ਵਿਛੜਨ ਵਿਛੜਨ ਪਾਵਾ ਬੰਦੋ ਹੋਏ ਬੰਦਗੀ ਕਹੇ ਬੰਦਕ ਹੋਏ ਬੰਦ ਸੁਧ ਲਹੇ ਪੱਬਾ ਪੇਦੇ ਪੇਦ ਮਿਲਾਵਾ ਅਬ ਪਉ ਪਾਨ ਪਰਸੋ ਪਰੋਸੋ ਆਵਾ ਜੋ ਬਾਰ ਜੋ ਪੀਤਰ ਜਾਣਿਆ ਪਇਆ ਭੇਦ ਪੂਪਤ ਪਹਿਚਾਨਿਆ ਮੰਮਾ ਮੂਲ ਰਿਹਾ ਮਨ ਮਾਨੇ ਮਰਮੀ ਹੋਏ ਤੋ ਮਨ ਕੋ ਜਾਣੇ ਮਤ ਕੋਈ ਮਨ ਮਿਲਤਾ ਬਿਲ ਬਿਲਮਾਵੇ ਮਗਨ ਪਿਆ ਤੇ ਸੋ ਸੱਚ ਪਾਵੇ ਮੰਮਾ ਮਨ ਸਿਉ ਕਾਜ ਹੈ ਮਨਸਾ ਦੇ ਸਿੱਧ ਹੋਈ ਮਨ ਹੀ ਮਨ ਸਿਉ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਏ ਹੇ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਚ ਤਤ ਕੋ ਜੀਓ ਇਹੋ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ ਜਈਆ ਜੋ ਜਾਣੇ ਤੋ ਦੁਰਮਤ ਹਨ ਕਰ ਬਸ ਕਾਇਆ ਗਾਓ

ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਸ ਰਸ ਪਾਵਾ ਉਹ ਰਸ ਪੀਵਾਂ ਇਹ ਰਸ ਨਹੀਂ ਪਾਵਾ ਲੱਲਾ ਐਸੇ ਲਿਬ ਮਨ ਲਾਵੇ ਅਨੰਤ ਜਾਏ ਭਰਮ ਸੱਚ ਪਾਵੇ ਆਰ ਜੋ ਤਾਹ ਪ੍ਰੇਮ ਲਿਬ ਲਾਵੇ ਤੋ ਅੱਲਾ ਲਹਿ ਰਹੇ ਚਰਨ ਸਮਾਵੇ ਵਗਵਾ ਬਾਰ ਬਾਰ ਬਿਸ਼ਨ ਸੰਹਾਰ ਬਿਸ਼ਨ ਸੰਹਾਰ ਨ ਆਵੇ ਹਾਰ ਬਲ ਬਲ ਜੇ ਬਿਸਨਾ ਬਿਸਨਾ ਤਨਾ ਜਿਸ ਗਾਵੇ ਬਿਸਨ ਮਿਲੇ ਸਾਬੀ ਸੱਚ ਪਾਵੇ ਵਾ ਵਾ ਵਾਹੀ ਜਾਣੇ ਵਾ ਜਾਣੇ ਇਹੋ ਹੋਏ ਇਹੋ ਅਰ ਓਬ ਜਬ ਮਿਲੇ ਤਬ ਮਿਲਤ ਨ ਜਾਣੇ ਕੋਏ ਸੱਸਾ ਸੋ ਨੀਕਾ ਕਰ ਸੋ ਦੇ ਕਟ ਪਰ ਝਾ ਕੀ ਬਾਤ ਨਰੋਦੋ ਕਟ ਪਰ ਚੇ ਜੋ ਉਪਜੇ ਪਾਉ ਪੂਰ ਰਿਆ ਤੈ ਤ੍ਰਿਵਣ ਰਾਉ ਖੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬੋਲ ਨ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਪਾ ਤੋ ਪਵਜਲ ਤਰਤ ਨ ਲਾਵੇ ਬਾਰਾ ਸੱਸਾ ਜੋ ਸਹਿ ਸੇ ਸਵਾਰੇ ਸੋਈ ਸਹੀ ਸੰਦੇਹ ਨਿਵਾਰੇ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਾਬੇ ਤ੍ਰਿਆ ਉਹ ਕੰਤ ਕੁਹਾਵਾ ਆਹਾ ਹੋ ਥੋਏ ਨਹੀਂ ਜਾਣਾ ਜਾਬੀ ਹੋਏ ਤਬੇ ਮਨ ਮਾਨਾ ਹੈ ਤੋ ਸਹੀ ਲਖੇ ਜੋ ਕੋਈ ਤਬ ਉਹੀ ਉਹ ਇਹੋ ਨਾ ਹੋਈ ਲਿਉ ਲਿਉ ਕਰਤ ਪਰੇ ਸਭ ਲੋਗ ਤਾਂ ਕਾਰਨ ਵਿਆਪੇ ਬਹੁ ਸੋਗ ਲਖੀ ਬਰਸੋ ਜੋ ਲਿਉ ਲਾਵੇ ਸੋਗ ਮਿਟੇ ਸਭ ਹੀ ਸੁਖ ਪਾਵੇ ਖੱਖਾ ਖਿਰਤ ਖਪਤ ਗੈ ਕੇਤੇ ਖਿਰਤ ਖਪਤ ਅਜ ਹੂੰ ਨਹੀਂ ਚੇਤੇ ਅਬ ਜਗ ਜਾਨ ਜੋ ਮਨਾ ਰਹੇ ਤਾਂ ਕਾ ਬਿਸਰਾ ਤੈ ਥਿਰ ਲਹੇ ਬਾਵਨ ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ ਸਤਕਾ ਸ਼ਬਦ ਕਬੀਰਾ ਕਹੇ ਪੰਡਤ ਹੋਏ ਸੋ ਅਨਬੇ ਰਹੇ ਪੰਡਿਤ ਲੋਕ ਕੋ ਵਿਵਹਾਰ ਗਿਆਨਵੰਤ ਤੋ ਕੋ ਤੱਤ ਵਿਚਾਰ ਜਾ ਕੇ ਜੀ ਕ ਜੈਸੀ ਬੁੱਧ ਹੋਈ ਕਹਿ ਕਬੀਰਾ ਜਾਣੇ ਗਾ ਸੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਥਿੱਤੀ ਕਬੀਰ ਜੀ ਕੀ ਲੋਕ 15 ਥਿੱਤੀ 7 ਵਾਰ ਕਹਿ ਕਬੀਰ ਉਰਵਾਰ ਨਾ ਭਾਰ ਸਾਧਕ ਸਿੱਧ ਲਖੇ ਜੋ ਭੇਉ ਆਪੇ ਕਰਤਾ ਆਪੇ ਦੇਉ ਥਿੱਤੀ ਅਮਾਵਸ ਮੈਂ ਆਸਨਵਾਰ ਅੰਤਰ ਜਾਮੀ ਰਾਮ ਸਮਾਰੋ ਜੀਵਤ ਪਾਵੇ ਮੁਖ ਦੁਆਰ ਅਨਪੁਰ ਸ਼ਬਦ ਤਤ ਨਿਜ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸ਼ਾਦ ਭੈ ਮਨ ਨਿਰਮਲ ਖਰ ਕੀਰਤਨ ਮੈਂ ਅਨਦਿਨ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਕਾਟਵੇਂ ਮੇਖੇ ਲੇ ਅਗਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਿ ਪੁਰਖ ਮੈਂ ਰਹਿ ਸਮਾਏ ਦੁਤੀਆਂ ਦੋ ਕਰ ਜਾਣੇ ਅੰਗ ਮਾਇਆ ਬ੍ਰਹਮੇ ਰਵੇ ਸਭ ਸੰਗ ਨਾ ਉਹ ਬੁੱਢੇ ਨਾ ਕਰਤਾ ਜਾਏ ਅਕਲ ਨਿਰੰਜਨ ਰੇਕੇ ਪਾਏ ਤ੍ਰਿਤੀਆਂ ਤਿੰਨੇ ਸਮ ਕਰ ਲਿਆਵੇ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੇ ਵਿਸ਼ਵਾਸ ਬਾਰ ਪੀਤਰ ਸਦਾ ਪ੍ਰਗਾਸ ਚੌਥੇ ਚੰਚਲ ਮਨ ਕੋ ਕਹੋ ਕਾਮ ਕ੍ਰੋਧ ਸੰਗ ਕਬੂ ਨ ਕਹੋ ਜਲ ਥਲ ਮਾਏ ਆਪੇ ਆਪ ਆਪੇ ਜਪ ਹੋਏ ਆਪਣਾ ਜਾਪ ਪੰਚੇ ਪੰਚ ਤਤ ਵਿਸਤਾਰ ਕਨਿਕ ਕਾਮ ਨੇ ਜੁਗ ਵਿਵਹਾਰ ਪ੍ਰੇਮ ਸੁਧਾ ਰਸ ਪੀਵੇ ਕੋਏ ਜਰਾ ਮਰਨ ਦੁੱਖ ਫੇਰ ਨਾ ਹੋਏ ਸੱਠ ਖੱਟ ਚੱਕਰ ਚਹੂੰ ਛਹੂੰ ਦਿਸ ਜਾਏ ਬਿਨ ਪਰਚੇ ਨਹੀਂ ਥਿਰਾ ਰਹਾਏ ਦੁਬਿੱਧਾ ਮੇੜ ਖਿਮਾਰ ਗੈ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਤ ਸਤ ਕਰ ਬਾਚਾ ਜਾਲ ਆਤਮ ਰਾਮ ਲਿਓ ਪ੍ਰਵਾਨ ਛੋਟੇ ਸੰਸਾਰ ਮਿਟ ਜਾਏ ਦੁੱਖ ਸੁਨ ਸਰੋਵਰ ਪਾਵ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਅਕਲ ਮਾਨ ਨਿਧ ਪਰਾਇਆ ਗੁਣ ਗਮ ਗਿਆਨ ਬਤਾਵੇ ਭੇਦ ਉਲਟਾ ਰਹੇ ਭੰਗ ਛੇਦ ਨਵਮੀ ਨਵੇਂ ਦੁਆਰ ਕੋ ਸਾਧ ਬੈਤੀ ਮਨਸਾ ਰਾਖੋ ਬਾਂਧ ਲੋਭ ਮੋਹ ਸਭ ਬਿਸਰ ਜਾਹੇ ਜੁਗ ਜੁਗ ਜੀਵ ਅਮਰ ਫਲ ਪਾਖਾ ਹੋ ਦਸਵੀਂ ਦੇ ਦਿਸ ਹੋਏ ਆਨੰਦ
ਛੂਟੇ ਪਰਮ ਮਿਲੇ ਗੋਬਿੰਦ, ਜੋ ਤੁਸ ਰੂਪੀ ਤਤ ਅਨੂਪ, ਅਮਨ ਮਲਨ ਛਾ ਨਹੀਂ ਤੂਪ, ਏਕਾਦਸ਼ੀ ਏਕ ਦੇ ਸਤਾਵੇ, ਤੋਂ ਜੋਨੀ ਸੰਕਟ ਭਉ ਨਾ ਆਵੇ, ਸੀਤਲ ਨਿਰਮਲ ਭਇਆ ਸਰੀਰਾ, ਦੂਰ ਬਦਾਵਤ ਪਾਇਆ ਨੀਰਾ, ਬਾਰਸ ਬਾਰੇ ਉਗੇ ਸੂਰ, ਐਨਸ ਬਾਜੇ ਅਨਹਦ ਤੂਰ, ਦੇਖਿਆ ਤੂੰ ਲੋਕ ਨ ਪੀਓ, ਅਚਰਜ ਪਇਆ ਜੀਵਤਾ ਸੀਓ, ਤੀਰਥ ਤੇਰੇ ਅਗਮ ਖਾਨ, ਅਰਧ ਉਰਧ ਵਿੱਚ ਸਮ ਪਹਿਚਾਨ, ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਂ ਸਗਲ ਸਾਮਾਨ, ਚੌਦਾਂ ਲੋਕ ਮਜਾਰ, ਰੋਮ ਰੋਮ ਮੈਂ ਬਸੇ ਮੁਰਾਰ, ਸਤ ਸੰਤੋਖ ਤਰੋ ਤਿਆਲ, ਕਥਨੀ ਕਥੀਏ ਬ੍ਰਹਮ ਗਿਆਨ, ਪੁੰਨਿਓ ਪੂਰਾ ਚੰਦ ਕਾਸ, ਪਸਰੇ ਕਲਾ ਸਹਿਜ ਪ੍ਰਗਾਸ, ਆਦੰਤ ਮਦ ਹੋਏ ਰਿਹਾ ਥੀਰ, ਸੁਖ ਸਾਗਰ ਮੈਂ ਰਮੇ ਕਬੀਰ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਰਾਗ ਗੋੜੀ ਵਾਰ ਕਬੀਰ ਜੀਓ ਕੀ ਸਤ, ਬਾਰ ਬਾਰ ਹਰ ਕੇ ਗੁਣ ਗਾਓ, ਗੁਰਗਮ ਭੇਦਨਾ ਹਰ ਕਾ ਪਾਵੋ ਰਹਾਓ, ਆਦਿਤ ਕਰੇ ਭਗਤ ਰੰਭ, ਕਾਇਆ ਮੰਦਰ ਮਨਸਾ ਥੰਭ, ਐਨਸ ਖੰਡ ਸੁਰੀ ਜਾਏ, ਤੋ ਅਨਹਦ ਬਿਨ ਸਹਿਜ ਮੈਂ ਬਾਏ, ਸੋਮਵਾਰ ਸਸ ਅੰਮ੍ਰਿਤ ਚੁਰੇ, ਚਾਖ ਬੇਗ ਸਗਲ ਬਿਖਰੇ,

ਗਾਰਾਏ ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੇ ਕਮਲ ਮੈਂ ਹਰ ਕਾ ਬਾਸ ਗੌਰ ਮਿਲ ਦਿਉ ਇੱਕ ਸਮ ਧਰੇ ਉਰਦ ਪੰਕ ਲੈ ਸੁਦਾ ਕਰੇ ਬ੍ਰਹਸਪਤ ਵਿਖਿਆ ਦੇ ਬਹਾਏ ਤੀਨ ਦੇਵ ਇੱਕ ਸੰਗ ਲਾਏ ਤੀਨ ਨਦੀ ਤ੍ਰੈ ਤ੍ਰੁਕਟੀ ਮਾਹੇ ਐਨਸ ਕਸ ਮਲਕ ਤੋਂ ਵੇ ਨਾਹੇ ਸੁਕਰਤ ਸਾਰੇ ਸੋਏ ਪ੍ਰਤ ਚੜੇ ਅੰਧ ਆਪ ਆਪੇ ਚੋਂ ਲੜੇ ਸੁਰਖੀ ਪਾਂਚੋ ਰਾਖੇ ਸਵੇ ਤਾਂ ਦੂਜੇ ਸ੍ਰਿਸ਼ਟ ਨ ਪੈਸੇ ਕਬੇ ਥਾਵਰ ਥਿਰ ਕਰ ਰਾਖੇ ਸੋਏ ਜੋਤ ਦੀ ਵੱਟੀ ਕੱਟ ਮਿਲ ਜੋਏ ਬਾਰ ਪੀਤਰ ਭਇਆ ਪ੍ਰਗਾਸ ਤਬ ਹੋਵਾ ਸਗਲ ਕਰਮ ਕਾ ਨਾਸ ਜਬ ਲਗ ਕੱਟ ਮੈਂ ਦੂਜੀ ਆਣ ਤੌਲੋ ਮੈਂ ਨਾ ਲਾਵੇ ਜਾਣ ਰਾਮ ਤੋ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀ ਕੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਦੇਵਾ ਬਾਹਮਣ ਤਾਰੀਅਲੇ ਰਾਮ ਰਤ ਜਨ ਰਸ ਤਾਂ ਕਰੇ ਰਹਾਓ ਤਾਰਲੇ ਗਨਕਾ ਬਿਨ ਰੂਪਕ ਬੱਜਾ ਵਿਆਦ ਅਜਾ ਮਲ ਤਾਰੀਅਲੇ ਚੰਨ ਚਰਨ ਬਦਕ ਜਨ ਤਿਉ ਮੁਕਤ ਭੈ ਹੋ ਬਲ ਬਲ ਜਿਨ ਰਾਮ ਰਹਿ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਜਪ ਹੀਨ ਤਪ ਹੀਨ ਕੁਲ ਹੀਨ ਕਰਮ ਹੀਨ ਨਾਮੇ ਕੇ ਸਵਾਮੀ ਤਿਉ ਤਰੇ ਰਾਗ ਗੌੜੀ ਰਵਦਾ ਜੀਵ ਕੇ ਪਦੇ ਗੌੜੀ ਗੁਆਰਰੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸ਼ਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਕ ਪਾਂਤੀ ਰਾਮ ਗਸਈਆ ਜੀ ਕੇ ਜੀਵਨਾ ਮੋਹ ਨਾਮ ਵਿਸਾਰੋ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਬਿਵਤ ਜਨ ਕਰੋ ਸਬਾਈ ਚਰਨਾ ਛਾਡੋ ਸਹਿਰ ਕਲ ਜਾਈ

ਕਿਉਂ ਤੂੰ ਸੈਲ ਕਰੇ ਜੋ ਪਾਵੇ ਮੈਰ ਮੈਲ ਨਾ ਕੋ ਅਟਕਾਵੇ ਕਹਿਵੇ ਅਰਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਇੱਕੋ ਓਮਕਾਰ ਸਤਿਗੁਰ ਪ੍ਰਸਾਦ ਗੌੜੀ ਬਰਾਗਣ ਰਵਿਦਾਸ ਜੀਓ ਕਾਟ ਅਵਗਟ ਡੋਗਰ ਕਲ ਇੱਕ ਨਿਰਗੁਣ ਬੈਲ ਹਮਾਰ ਰਮਈਏ ਛੋ ਇੱਕ ਬੇਨਤੀ ਮੇਰੀ ਪੂੰਜੀ ਰੱਖ ਮੁਰਾਰ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ

ਰਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਨਾਥ ਆਸਾ ਮੱਲਾ ਪਹਿਲਾ ਜੇ ਦਰ ਮੰਗਤ ਕੂ ਕਹੇ ਰੇ ਮੈਲੀ ਖਸਮ ਸੁਣੇ ਪਾਵੇ ਤੀਕ ਪਾਵੇ ਤਕੇ ਏਕ ਵਡਾਈ ਦੇ ਜਾਣੋ ਜੋਤਨਾ।

0: ਹੋਏ ਮਾਨ ਸਮੂਰਤਮ ਨਾਨਕ ਨਾਮ ਕਰਨੇ ਕੁੱਤਾ ਦਰ ਫਰਮਾਨ ਗੁਰ ਪ੍ਰਸ਼ਾਦ ਜਾਣੇ ਮਹਿਮਾਨ ਤਾਂ ਕਿਸ ਦਰ ਕੇ ਪਾਵੇ ਮਾਨ ਆਸਾ ਮੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਦਾ ਆਪੇ ਬਸਦਾ ਅਵਨਾ ਦੂਜਾ ਕੋ ਮਾਈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਰਹੋ ਆਪੇ ਮਾਰੇ ਆਪੇ ਛੋਟੇ ਆਪੇ ਲੇਵੇ ਦੇ ਆਪੇ ਵਿਕਸੇ ਆਪੇ ਵਿਕਸੇ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰਿਆ ਅਵਰਨਾ ਕਰਨਾ ਜਾਈ ਜੈਸਾ ਵਰਤੇ ਤੈ ਸੋ ਕਹੀਏ ਸਭ ਤੇਰੀ ਵਡਿਆਈ ਕਲ ਕਲਵਾਲੀ ਮਾਇਆ ਮਦ ਮਿੱਠਾ ਮਨ ਮਤਵਾਲਾ ਪੀਵਤ ਰਹੇ ਆਪੇ ਰੂਪ ਕਰੇ ਪੋ ਭਾਂਤੀ ਨਾਨਕ ਬਪੜਾ ਏਵ ਕਹੇ ਆਸਾ ਮੱਲਾ ਪਹਿਲਾ ਵਾਜਾ ਮਤ ਪਖਾਓ ਪਾਓ ਹੋਏ ਆਨੰਦ ਸਦਾ ਮਨ ਚਾਓ ਇਹਾ ਭਗਤ ਏਕੋ ਤਪਤਾਓ ਇਤ ਰੰਗ ਨਾ ਨਾਚੋ ਅੱਖ ਲਖਾਓ ਪਾਓ
1: ਸਤ ਸੰਤੋਖ ਵਜੈ ਦੁਇਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨਾਚੋ ਰੱਖ ਰੱਖ ਪਾਓ ਪਾਓ ਫੇਰੀ ਹੋਵੇ ਮਨ ਚੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ ਲੇਟਣ ਲੇਟ ਜਾਣੈ ਤਨ ਸੁਆਹੋ ਇਤ ਰੰਗ ਨਾਚੋ ਰੱਖ ਰੱਖ ਪਾਓ ਸਿੱਖ ਸਭਾ ਦੀਖਿਆ ਕਾ ਪਾਓ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੇਰ ਇਤ ਰੰਗ ਨਾਚੋ ਰੱਖ ਰੱਖ ਪੈਰ ਆਸਾ ਮਹੱਲਾ ਪਹਿਲਾ

ਅੰਦਲੇ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵ ਲਾਇ ਰਹਾਓ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਭਇਆ। ਕਿਸ ਤੂੰ ਪੁਰਖ ਜੋਰ ਕੌਣ ਕਹੀਐ, ਸਰਬ ਨਿਰੰਤਰ ਰਵ ਰਹਿਆ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਨ ਸ੍ਰਿਸ਼ਟ ਗਇਆ। ਅਗੈ ਅੰਤ ਨ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਭਇਆ। ਰਤਨ ਉਪਾਏ ਧਰੇ ਖੀਰ ਮੱਥਿਆ, ਹੋਰ ਪਖ ਲਾਏ ਜੇ ਅਸੀਂ ਕੀ ਆ। ਕਹਿ ਨਾਨਕ ਛਪੈ ਕਿਉਂ ਛਪਿਆ,

ਰਹੇ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। ਰਰ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਬੀਣਾ ਸ਼ਬਦ ਵਜਾਵੇ ਜੋਗੀ, ਦਰਸ਼ਨ ਰੂਪ ਅਪਾਰਾ। ਸ਼ਬਦ ਅਨਾਹਦ ਸੋ ਸੋ ਰਾਤਾ, ਨਾਨਕ ਕਹੇ ਵਿਚਾਰਾ। ਆਸਾ ਮਹੱਲਾ ਪਹਿਲਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗਲੀ ਗਲਾ ਸਿਰਜਨਹਾਰ। ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੈ ਨਾ ਆਵੇ ਯਾਦ। ਤਉ ਪਰਵਾਹ ਕੇਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ ਰਹਾਓ। ਮਨ ਕੀ ਮਤ ਮਤਾ ਗਲ ਮਤਾ, ਜੋ ਕਿਛ ਬੋਲੀਐ ਸਭ ਖਤੋ ਖਤਾ। ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ।

ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸਹੁ ਵਿਆਹਣ ਆਇਆ ਗਾਵ ਹੋ ਕਾਮਣੀ ਬਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ ਰਹਾਓ।

ਜਾਣਿਆ ਤਿਹੋ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਪੰਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ ਪੰਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਿਹ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਪਈ ਕੀਰਤ ਠਾਏ ਸੱਚ ਪੌੜੀ ਸੱਚੋ ਮੁਖ ਨਾਓ ਸਤਿਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖੱਟ ਦਰਸ਼ਨ ਜਾਣਾ ਸਰਬ ਜੋਤ ਪੂਰਨ ਭਗਵਾਨ ਰਹਾਉ ਅਦਕ ਤਿਆਸ ਭੇਖ ਬਹੁ ਕਰੈ ਦੁੱਖ ਬਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਧਨ ਹਿਰਾਏ ਦੁਬਦਾ ਛੋੜ ਨਾਮ ਨਿਸਤਰੈ

ਪਹਿਲਾ ਏਕੋ ਸਰਵਰ ਕਮਲ ਅਨੂਪਾ ਸਦਾ ਬਿਗਾਸੈ ਪਰਮਲ ਰੂਪਾ ਉਜਲ ਮੋਤੀ ਚੁਗ ਹੈ ਹੰਸ ਸਰਬ ਕਲਾ ਜਗਦੀਸੈ ਅੰਸ ਜੋ ਦਿਸੈ ਸੋ ਉਪਜੈ ਬਿਨਸੈ ਬਿਨ ਜਲ

ਪਹਿਲਾ ਗੁਰਮਤਿ ਸਾਚੀ ਹੋਜਤ ਦੂਰ ਬਹੁਤ ਸਿਆਣਪ ਲਾਗੈ ਤੂਰ ਲਾਗੀ ਮੈਲ ਮਿੱਟੈ ਸਚ ਨਾਏ ਗੁਰਪ੍ਰਸਾਦ ਰਹੇ ਲਿਵਲਾਏ ਹੈ ਹਜੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਚ

ਨਹੀਂ ਆਵੈ, ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਨਾਵੈ ਮਨ ਤ੍ਰਿਪਤ ਨਾ ਆਵੈ, ਜੋ ਜਨਮੇ ਸੋ ਰੋਗ ਵਿਆਪੇ, ਹਉਮੈ ਮਾਇਆ ਦੁੱਖ ਸੰਤਾਪੇ, ਸੇ ਜਨ ਬਾਚੇ ਜੋ ਪ੍ਰਭ ਰਾਖੇ, ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ, ਚਲ ਤੋ ਮਨ ਰਾਖੇ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ, ਸਾਚੈ ਸ਼ਬਦ ਮੁਕਤ ਗਤ ਪਾਏ, ਨਾਨਕ ਵਿੱਚੋਂ ਆਪ ਗਵਾਏ, ਆਸਾ ਮਹੱਲਾ ਪਹਿਲਾ, ਜੋ ਤਿੰਨ ਕੀਆ ਸੋ ਸੱਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਹਿਰਦੈ ਨਾਮ ਨਾਹੀ ਮਨ ਭੰਗ, ਆਨੰਦ

ਗੁਰ ਪ੍ਰਸਾਦ ਹਰ ਰਸ ਪਾਇਆ, ਨਾਮ ਪਦਾਰਥ ਨੌਨਦ ਪਾਈ ਰਹਾਓ, ਕਰਮ ਧਰਮ ਸੱਚ ਸਾਚਾ ਨਾਓ, ਤਾਂ ਕੈ ਸਦਬਲ ਹਰ ਜਾਓ, ਜੋ ਹਰ ਰਾਤੇ ਸੇ ਜਨ ਪ੍ਰਵਾਨ, ਤਿਨਕੀ ਸੰਗਤ ਪਰਮਨ ਦਹਾਨ, ਹਰ ਵਾਰ ਜਿਨ ਪਾਇਆ ਧਨ ਨਾਰੀ, ਹਰ ਸਿਉ ਰਾਤੀ ਸ਼ਬਦ ਵਿਚਾਰੀ, ਆਪ ਤਰੈ ਸੰਗਤ ਕੁਲ ਤਾਰੈ, ਸਤਿਗੁਰ ਸੇਵ ਤਤ ਵਿਚਾਰੈ, ਹਮਰੀ ਜਾਤ ਪਤ ਸਚ ਨਾਉ, ਕਰਮ ਧਰਮ ਸੰਜਮ ਸਤ ਭਾਉ, ਕਰਮ ਧਰਮ ਸੰਜਮ ਸਤ ਭਾਉ, ਨਾਨਕ ਬਖਸ਼ੇ ਪੂਛ ਨ ਹੋਏ, ਦੂਜਾ ਮਿਟੇ ਇੱਕੋ ਸੋਏ।

0: ਵਾਹਿਗੁਰੂ ਜੀ ਕੀ ਫਤਿਹ।
1: ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਨ ਤੇ ਲੋਕ ਪਰਗਾਸੇ ਦੇਖਤ ਦਰਸ ਪਟਕ ਭਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਨ ਤੇ ਲੋਕ ਪਰਗਾਸੇ ਦੇਖਤ ਦਰਸ ਪਟਕ ਭਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤਲੁਪਤ ਅਲ ਸਮੂਜੋ ਕੁਸਮ ਸੁਬਾਸੇ ਬਿਦਰਾ ਮਾਨ ਗੁਰ ਆਪ ਥਪਿਓ ਸਿਰ ਸਾਚੋ ਤਖਤ ਗੁਰੂ ਰਾਮਦਾਸ ਸੇਵਕ ਸਿੱਖ ਸਦਾ ਅਤਲੁਪਤ ਅਲ ਸਮੂਜੋ ਕੁਸਮ ਸੁਬਾਸੇ ਬਿਦਰਾ ਮਾਨ ਗੁਰ ਆਪ ਥਪਿਓ ਸਿਰ ਸਾਚੋ ਤਖਤ ਗੁਰੂ ਰਾਮਦਾਸੇ।

0: ਮਨਸਾ ਕਰ ਸਿਮਰੰਤ ਤੁਜੇ ਨਰ ਕਾਮ ਕ੍ਰੋਧ ਮਿਟਿਓ ਜੋ ਤਿਣੰ ਬਾਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਪਟ ਜਸ ਗਾਇਓ ਸ੍ਰੀ ਗੁਰ ਰਾਮਦਾਸ ਜੈਉ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਪਟ ਜਸ ਗਾਇਓ ਸ੍ਰੀ ਗੁਰ ਰਾਮਦਾਸ ਜੈਉ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ।
1: ਜੇ ਸਤਿਗੁਰ ਸਿਮਰੰਤ

0: ਵਾਹਿਗੁਰੂ ਜੀ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਪੋ ਮਾਨੇ ਤੁਮਲੇ ਆਗਰ ਪ੍ਰਗਟ ਸੁਭਾਸ ਤੂੰ ਪ੍ਰਹਲਾਦ ਕਬੀਰ ਤਰਲੋਚਨ ਨਾਮ ਲੇਤ ਉਪਜੋ ਜੋ ਪਰਗਾਸ ਜੈ ਪਿਖੰਤ ਅੰਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਤੂੰ ਪ੍ਰਹਲਾਦ ਕਬੀਰ ਤਰਲੋਚਨ ਨਾਮ ਲੇਤ ਉਪਜੋ ਜੋ ਪਰਗਾਸ ਜੈ ਪਿਖਤ ਅਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ
1: ਵਾਹਿਗੁਰੂ ਜੀ ਨਾਨਕ ਨਾਮ ਨਿਰੰਜਨ ਜਾਣਿਓ ਕਿਨੀ ਭਗਤ ਪ੍ਰੇਮ ਲਿਵਲਾਈ ਨਾਨਕ

0: ਜੋਗ ਪੋਗ ਸੰਯੁਕਤ ਬਲ ਗੁਰ ਰਾਮਦਾਸ ਸਚ ਸਲ ਪਨ ਤੂੰ ਅਟਲ ਰਾਜ ਅਭਗ ਦਲ।
1: ਤੂੰ ਸਤਿਗੁਰ ਚੌਜੁਗੀ ਆਪ ਆਪੇ ਪਰਮੇਸ਼ਰ ਸੁਰਨਰ ਸਾਧਿਕ ਸਿੱਧ

ਵਾਹਿਗੁਰੂ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪਨ, ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨੋਕਿਓ, ਤੇ ਅਕਿਅਥ ਸੰਸਾਰ ਮਹਿ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ

ਸੋਹੀਆ ਸਭਨਾ ਦਾਵੇ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਨਾਏ ਨਾਰਾਇਣ ਦੀਨਾ ਨਾਥ ਭਗਤ ਪਾਰਾਇਣ ਰਹਾਉ ਅਨਾਥਾ ਨਾਥ ਭਗਤ ਪੈ ਮੇਟਣ।

ਰਾਵਣ ਗੁਣ ਕੱਟਿਆ ਜਮ ਜਲ ਅੰਮ੍ਰਿਤ ਨਾਮ ਰਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਧਰ ਹਰ ਨਾਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹਾਂ ਦੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਉਪਦੇਸ਼ ਸ਼ਹੀਦਾਂ ਦੇ ਸਰਤਾਜ, ਰੂਹਾਨੀਅਤ ਦੇ ਸਬਜੈਕਟ ਗਰੀਬ ਨਵਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦਾ ਸ਼ਬਦ ਹੈ, ਜੋ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 760 ਉੱਤੇ ਸੁਭਾਏਮਾਨ ਹੈ। ਸਤਿਗੁਰੂ ਕਿਰਪਾ ਕਰਨ ਆਪਣੇ ਦੱਸੇ ਹੋਏ ਮਾਰਗ ਮੁਤਾਬਕ ਸਾਨੂੰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨ। ਰਹਿਮਤਾਂ ਦੇ ਨਾਲ ਸਤਿਗੁਰੂ ਸਾਰਿਆਂ ਨੂੰ ਨਵਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜਲੰਧਾ ਲੋੜੀਐ ਜਿਸ ਅੱਗੇ ਸਭ ਨੇਵਾਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ। ਹਰ ਜੇਠ ਜਲੰਧਾ ਲੋੜੀਐ ਜਿਸ ਅੱਗੇ ਸਭ ਨੇਵਾਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ। ਮਾਨਕ ਮੋਤੀ ਨਾਮ ਪ੍ਰਭ ਉਨ ਲੱਗਾ ਨਾਹੀਂ ਸਾਨਾ।

ਤਿਸ ਧਨੀ ਜਿਸ ਕੈ ਭਾਗ ਮਥਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਰਹਿਮਤ ਕਿਰਪਾ ਦੇ ਸਦਕਾ ਮਹੀਨਿਆਂ ਦੀ ਵੰਡ ਅਨੁਸਾਰ ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸੱਚੇ ਪਾਤਸ਼ਾਹ ਆਪਣੇ ਦਰੋਂ ਘਰੋਂ ਰਹਿਮਤਾਂ ਦੇ ਨਾਲ ਝੋਲੀ ਭਰਨ, ਖੁਸ਼ੀਆਂ ਖੇੜੇ, ਸੇਵਾ ਸਿਮਰਨ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ। ਗੁਰਦੇਵ ਕਹਿੰਦੇ ਨੇ, ਅਜੀਬ ਤੈਨੂੰ ਐਸੇ ਮਹਾਨ ਮਾਲਕ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਜਿਹਦੇ ਚਰਨਾਂ ਵਿੱਚ ਸਾਰੀ ਦੁਨੀਆ ਮੱਥਾ ਟੇਕਦੀ ਹੈ, ਨਮਸਕਾਰ ਕਰਦੀ ਹੈ। ਜਦੋਂ ਤੂੰ ਐਸੇ ਪ੍ਰਭੂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਏਗਾ ਨਾ, ਫਿਰ ਤੈਨੂੰ ਕਿਸੇ ਕਿਸਮ ਦਾ ਡਰ, ਕਿਸੇ ਕਿਸਮ ਦਾ ਭੈ, ਕਿਸੇ ਕਿਸਮ ਦੀ ਚਿੰਤਾ ਜਿਹੜੀ ਹੈ ਉਹ ਨਹੀਂ ਰਹੇਗੀ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਹਰੇਕ ਨੂੰ ਖੁਸ਼ੀਆਂ ਖੇੜੇ ਚੜ੍ਹਦੀ ਕਲਾ, ਨਾਮ ਦੀ ਦਾਤ ਬਖਸ਼ਣ, ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰੂ ਸਾਰਿਆਂ ਦੀ ਝੋਲੀ ਵਿੱਚ ਪਾਉਣ। ਆਪ ਜੀ ਗੁਰਦੇਵ ਜੀ ਦੇ ਚਰਨ ਪਰਸਨ ਦੇ ਲਈ ਆਏ ਹੋ, ਸਤਿਗੁਰੂ ਕਦਮ ਲੇਖੇ ਵਿੱਚ ਲਾਉਣ, ਅੰਗ ਸੰਗ ਹੋ ਕੇ ਸਹਾਇਤਾ ਕਰਨ। ਭੁੱਲਾ ਚੁੱਕਾਂ ਦੀ ਸ਼ਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

0: ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਅਲ ਵਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ
1: ਅਸੰਖ
0: ਨਿੰਦਕ ਸਿਰ ਕਰੇ ਪਾ

ਕਿਸਾਨ ਅਮੁੱਲ ਕਰਮ ਅਵੁਲ ਹੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਬੁੱਧ।

0: ਸਰਬ ਗਿਆਨੰ ਨਮੋ ਪਰਮ ਤਾਨੰ
1: ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
0: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ
1: ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ
1: ਅਭਿਜੇ ਬੀਜੇ ਸਮਸਤੰ ਪ੍ਰਸਿਜੇ
0: ਕਿਰਪਾਲੰ ਸਰੂਪੇ ਗੁਗਰਮੰ ਪ੍ਰਣਾਸੀ
1: ਸਦਾ ਸਰਬਦਾ ਰਿਧਿ ਸਿਧੰ ਨਿਵਾਸੀ
0: ਚਰਪਟ ਛੰਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਤਰਮੇ।

0: ਮਾਨਿਆ
1: ਸਰਬਤਰ ਪਾਉਣੇ ਕੇ ਸਰਬਤਰ ਪਾਉਣੇ
0: ਕੇ ਸਰਬਤਰ ਦੇਸੇ ਕੇ ਸਰਬਤਰ ਭੇਸੇ
1: ਕੇ ਸਰਬਤਰ ਰਾਜੇ ਕੇ ਸਰਬਤਰ ਸਾਜੇ
0: ਕੇ ਸਰਬਤਰ ਦੀਨੇ ਕੇ ਸਰਬਤਰ ਲੀਨੇ
1: ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ
0: ਕੇ ਸਰਬਤਰ ਦੇਸੇ ਕੇ ਸਰਬਤਰ ਭੇਸੇ
1: ਕੇ ਸਰਬਤਰ ਕਾਲੇ ਕੇ ਸਰਬਤਰ ਪਾਲੇ
0: ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ
1: ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ
0: ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ
1: ਕੇ ਸਰਬਤਰ ਸੋਖਾ ਕੇ ਸਰਬਤਰ ਪੋਖਾ
0: ਕੇ ਸਰਬਤਰ ਤ੍ਰਾਣਾ ਕੇ ਸਰਬਤਰ ਪ੍ਰਾਣਾ
1: ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ
0: ਕੇ ਸਰਬਤਰ ਮਾਨਿਆ ਸਦੈਵੰਗ ਪ੍ਰਧਾਨਿਆ
1: ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ
0: ਕੇ ਸਰਬਤਰ ਪਾਨੇ ਕੇ ਸਰਬਤਰ ਮਾਨੇ
1: ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰ
0: ਕੇ ਸਰਵੰ ਕਲੀਮੇ ਕੇ ਪਰਮੰ ਫਹੀਮੇ
1: ਕੇ ਸਾਹਿਬ ਕਲਾਮੇ
0: ਕੇ ਹੁਸਨਲ ਵਜੂ ਹੈ ਤਮਾਮ ਰਜੂ ਹੈ
1: ਸਲਾਮ ਹੈ ਸਲੀਕਤ ਮੁਦਾਮੇ
0: ਗਨੀ ਮੁਲ ਸ਼ਿਕਸਤੇ ਗਰੀਬੁਲ ਪਰਸਤੇ
1: ਬਿਲੰਦੁਲ ਮਕਾਨੇ

0: سرپا سے ہے سرنا سے ہے
1: ہے
0: سرویشور ہے جگدیشور ہے
1: کھلکھنڈ سے ہے

0: ਸਮਸਤੁਲ ਪ੍ਰਣਾਸੇ
1: ਅਗੰਜਲ ਨਾਮੇ ਸਮਸਤੁਲ ਨਿਵਾਸੇ
0: ਭੂਤੇ ਸਮਸਤਲ ਸਰੂਪੇ
1: ਤੂੰ ਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ
0: ਸਚਦਾਨੰਦ ਸਤਰੰਗ ਪ੍ਰਣਾਸੀ
1: ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਹਰਿਅੰਗਰੀ ਮੁਲ ਰਹੀ ਮੇ
0: ਚਤੁਰ ਚੱਕਰ ਭੁਗਤੇ
1: ਸੁਭਮ ਸੁਭਮ।

0: ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ
0: ਸੱਚਾ ਨਾਮ ਮੇਰਾ ਆਧਾਰੋ
1: ਸੱਚ ਨਾਮ ਆਧਾਰ ਮੇਰੇ ਜਿਨ ਭੁੱਖਾ ਸਭ ਗੁਰਵਾਇਆ
0: ਅਸ਼ਾਂਤ ਸੁਖ ਮਨਾਏ ਵਸਿਆ ਜਿਨ

0: ਅੰਮ੍ਰਿਤ ਖੋਜਤੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ।
0: ਜੀ ਜਨ ਸਭ ਤੁਧ ਉਪਾਇਕ ਵੇਖ ਪਰਸਨ ਆਇਆ,
1: ਲਾਭ ਲੋਭ ਹੈ ਕਾਲ ਚੁਕਾ ਸਤਿਗੁਰ ਭਲਾ ਪਾਇਆ।
0: ਕਹੇ ਨਾਨਕ ਜਿਸਨੂੰ ਆਪ ਦੁਟਾ ਦਿਨ ਅੰਮ੍ਰਿਤ ਗੁਰ ਤੇ ਪਾਇਆ।
1: ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਭਿੱਖ ਮਾਰਗ ਚੱਲਣਾ।
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
1: ਅਨਿਓ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ।
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ।
1: ਕਹੇ ਨਾਨਕ ਚਾਲ ਭਗਤਾਂ ਜੁਗ

0: ਜੋ ਪਾਵੇ ਤਿਵੇਂ ਚਲਾਵੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
0: ਇਹੋ ਤਿਨ ਕੇ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ
0: ਹੈ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਾਹਿ ਸਿਉ ਪਏ ਸੰਗ ਸਵਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ
1: ਮਨ ਤੋ ਵੋ ਸ਼ਬਦ ਲਾਗੋ ਹਰ ਸੁਰ ਹੋ ਚਿਤ ਲਾਏ
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
1: ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਏ ਹਰਿਆ
0: ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵੇ ਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੂਬੇ ਤਾਲਿਆ
0: ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ

0: ਰੱਖੀਏ ਸੁਖ ਦੁਖ ਨਾ ਵਿਆਪੇ
1: ਸ਼ਰਨ ਲਾਗੇ ਦਿਨ ਸਭਾ ਕੇ ਆਪਣਾ ਪਿਰ ਜਾਪੇ
0: ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ
0: ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
1: ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
0: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ
1: ਪ੍ਰਸਾਦੀ ਹਰ ਮਨ ਵਸਿਆ ਪੂਰਾ

0: ਬਿਨ ਅਵਰ ਨਾ ਕੋਈ
1: ਕਹੇ ਨਾਨਕ ਇਹ ਨੇਤਰਾਂ ਸੇ ਸਤਗੁਰ ਮਿਲੇ ਦਿਵ ਦ੍ਰਿਸ਼ਟ ਹੋਈ ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
0: ਸੁਣੀ ਮੰਤਨ ਹਰਿਆ ਹੋ ਰਸਨਾ ਰਸ ਸੁਮਾਣੀ
1: ਸੱਚ ਲਗ

0: ਫਤਿਹ।
1: ਬਾਰਾਂ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ।
0: ਚਾਰ ਕੁੰਡ ਦੇ ਦਸ ਪਰਮੇ ਤਕ ਆਏ ਪ੍ਰਭ ਕੀ ਸਾਮ।
1: ਹਿੰਦ ਦੇਤੇ ਬਾਰੀ ਕਿਤੇ ਨਾ ਆਵੇ ਕਾਮ।
0: ਜਲ ਬਿਨ ਸਾ ਕੁਮਲਾਵਤੀ ਉਪਜੇ ਨਾਹੀ ਦਾਮ।
1: ਅਰਨਾ ਨਾ ਮਿਲਿਆ ਸਜਨੇ ਕਤ ਪਾਈਏ ਵਿਸਰਾਮ।
0: ਜਿਤ ਕਰ ਹਰ ਕੰਤ ਨਾ ਪ੍ਰਗਟਈ ਭਾਟ ਨਗਰ ਸੇ ਗ੍ਰਾਮ।
1: ਸਭ ਸੰਗਾਤ ਬੋਲਾ ਸੇ ਸੰਦੇਈ ਸਭ ਕਾਮ।

0: ਸੰਗ ਮੌਲਿਆ ਸਮਰੱਥ ਪੁਰਖ ਅਪਾਰ,
1: ਹਰ ਮੇਲੇ ਨੂੰ ਮਨ ਲੋਚਦਾ ਕਰ ਮਿਲਾਵਣ ਹਾਰ,
0: ਸਖੀਏ ਪ੍ਰਭ ਪਾਇਆ ਹੋ ਤਿਨ ਕੈ ਸਦ ਬਲਿਹਾਰ,
1: ਨਾਨਕ ਘਰ ਜੀ ਮਾਇਆ।

0: ਧਰਮ ਸੁਗਤ ਜਿਸ ਬਖਸੇ ਬੇਪਰਵਾਹੋ
1: ਮਾਗ ਮਗਨ ਸੰਗ ਸਾਧੂਆਂ ਧੂੜੀ ਕਰੀ ਸਨਾਨ
0: ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਗਰਦਾਨ
1: ਕਰਮ ਮਲ ਉਤਰੇ।

0: ਹਲਦ ਬਲਦ ਸਵਾਰੇ ਉਹਨੇ ਚੱਲ ਦਿੱਤੇ ਨਾ ਜਾਏ
1: ਸਾਰ ਸਾਗਰ ਤੇ ਰੱਖੇ ਹਨ ਬਹੁ ਨ ਜਨਮੇ ਧਾਏ
0: ਜੀਵਾ ਏਕ ਅਨੇਕ ਗੁਣ ਤਰ ਨਾਨਕ ਜਨੀ ਪਾਏ

martaba randu randu neek kala pandartava

दास तुम मात पिता हम बारक तुम्हारी कृपा में कोई न जान तुम्हारा अंत उच्चे ते उच्चा सगल समगरी तुम्हारा सूत्र तारी तुम्हारी गत मित तुम ही जानी नानक दास सदा तुम्हारी गत मित तुम ही जानी नानक दास सदा अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर का गुरु नानक लई त्याए हर अंगत गुर ते अमरदास रामदासा होई सहाय अर्जन हर गोबिंद नु सिमरो श्री हर राय श्री हर कृष्ण त्याईया जिस डिठा सब दुख जाए तेग बहादुर सिमरिया करण उन दे आवै ताए सब थाई होए सहाय दसवें पातशाह श्री गुरु गोबिंद सिंह साहब सब थाई होए सहाय दसां पातशाहियां दी आत्मक जोत श्री गुरु ग्रंथ साहब जी दे पित्र पाठ दीदार दा ध्यान धर के बोलो जी पंजा प्यारियां चौहां साहबजादियां चालियां मुक्तियां हठियां जपियां तपियां जिन्हां नाम जपिया वंड के छकिया देख चलाई तेग वाही देख के अनडिठ कीता तिन्हां प्यारियां सच्यारियां दी कमाई का ध्यान धर के बोलो जी जिन्ना सिंगा सिंगणिया ने धर्म हेत सीस दते बंद बंद कटवाए खोपरियां लुहाइयां चरखड़िया ते चढ़े आरियां नाल चराए गए गुरद्वारियां दी सेवा लई कुर्बानियां कीतियां धर्म नहीं हारिया सिखी केसां स्वासां संग नभाई तेरे भाणे नूं मिठा करके बन्निया तिन्हां प्राचीन ते वर्तमान समें दे समूह शहीदां दी पित्र कमाई दा ध्यान धर के बोलो जी पंजा तख्तां सरबत गुरद्वारियां गुरधामां दी कमाई का ध्यान धर के बोलो जी प्रिथमै सरबत खालसा जी की अरदास है जी सरबत खालसा जी को वाहिगुरु वाहिगुरु वाहिगुरु चित आवै चित आवण का सदका सर्व सुख होए जहां जहां गुरु खालसा जी साहिब तहां तहां रशिया रियायत देग तेग हते बिरद की पैज पंथ की जीत श्री साहिब जी सहाय खालसा जी के बोल बाले बोलो जी सिखां नूं सिखी दान केस दान रहत दान विवेक दान विसाहो दान भरोसा दान दाना सिर दान नाम दान श्री अमृतसर साहब जी दे पित्र दर्शन इशनान चौंकियां झंडे बुंगे जुगो जुग अटल धर्म का जयकार बोलो जी आप जी दे सिखां दा मन नीवा मत उची मत पादा राखा आप अकाल पुरख वाहिगुरु हे अकाल पुरख अपने पंथ दे सदा सहाय दतार जियो गुरद्वारा श्री ननकाणा साहिब अते होर गुरद्वारे गुरधाम जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान अपने प्यारे खालसा जी नूं बख्शिश करो जी हे नमाणियां दे माण सतगुरु नेताणियां दे ताण सतगुरु गरीब नवाज धन गुरु ग्रंथ साहिब सच्चे पातशाह महाराज आप जी दे पावन पित्र चरण अरदास बेनती जोदड़ी प्रार्थना की जाती है गरीब नवाज सच्चे पातशाह आप जी की महान कृपा दे सदका आप दी पित्र हजूरी अंदर अमृत वेले दे सुंदर दीवान सजे सजे हुए दीवाना विच संगती रूप अंदर पांच बाणियां दे नित नेम हुए बारह माह की बाणी पढ़ी गई होर बाणी पढ़ी गई सच्चे पातशाह आप जी की अगाध बोध बाणी पढ़दियां कई गलतियां हो जांदियां ने अनजाण समझ के माफ कर देना अगां वास्ते शुद्ध बाणी पढ़न दा बल बख्शिश करना पढ़ी सुनी बाणी दा भाव दाराइयां संगतां दे हिरदयां विच वसाउणा अपने चरनी लाउणा गरीब नवाज सच्चे पातशाह अमृत वेले बेअंत संगत आपदे चरण परसन लई हाजरी भर रही है कदम लेखे चलाउणे सेवावां भेटावां
ਲੰਗਰ ਦੀਆਂ ਰਸਤਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਿਸ਼ ਕਰਨੀ। ਗਰੀਬ ਨਵਾਜ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਸਦਕਾ ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਪਾਤਸ਼ਾਹ ਹਰੇਕ ਮਾਈ ਭਾਈ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਿਰਪਾਰਥ ਕਰਨਾ। ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤਾ ਲਿਹੋ ਉਬਾਰ। ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਣਾ ਕੇ ਰੱਖਣੀ। ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰ ਘਰ ਦੇ ਸੇਵਾਦਾਰ ਮੇਜਰ ਸਰਦਾਰ ਸਤਨਾਮ ਸਿੰਘ ਤਥਾ ਸਮੂਹ ਪਰਿਵਾਰ ਵੱਲੋਂ ਆਪਦੇ ਦਰੋਂ ਘਰੋਂ ਸਿੱਧ ਸਿੱਖੀ ਸਿੱਧਕ ਭਰੋਸਾ ਨਾਮਦਾਨ ਦੀ ਦਾਤ, ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਬੇਟਾ ਹਿੰਮਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਕੀਤੀ ਜਾ ਰਹੀ ਹੈ। ਸਤਿਗੁਰੂ ਪਰਿਵਾਰ ਦੇ ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੇ। ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਆਪਣੇ ਸਤਿਕਾਰਯੋਗ ਮਾਤਾ ਗੁਰਪ੍ਰੀਤ ਕੌਰ ਅਤੇ ਭੈਣ ਜੀ ਇਸਵਿੰਦਰ ਕੌਰ ਦੀ ਦੇਹ ਅਰੋਗਤਾ ਵਾਸਤੇ ਅਰਦਾਸ ਹੈ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸਤਿਗੁਰੂ ਰੋਗ ਦੂਰ ਕਰਨੇ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਪੋਤਰੇ ਮੇਹਰ ਵੀਰ ਸਿੰਘ ਦੀ ਤੰਦਰੁਸਤੀ ਵਾਸਤੇ ਬੀਬੀ ਜੀ ਅਰਦਾਸ ਕਰਾਉਂਦੇ ਨੇ। ਸੱਚੇ ਪਾਤਸ਼ਾਹ ਬੱਚੇ ਦੇ ਸਿਰ 'ਤੇ ਮੇਹਰ ਭਰਿਆ ਹੱਥ ਰੱਖਣਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਰਦਾਰ ਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਨਾਮ ਦੀ ਦਾਤ ਮੰਗੀ ਜਾ ਰਹੀ ਹੈ। ਪਾਤਸ਼ਾਹ ਸੇਵਕਾਂ ਦੀਆਂ ਅਰਦਾਸਾਂ ਪ੍ਰਵਾਨ ਕਰਨੀਆਂ। ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮੇਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਆਪਣੇ ਦਰ ਘਰ ਦੀ ਸੇਵਾ ਆਪ ਪ੍ਰਾਪਤ ਕਰਦੇ ਰਹਿਣਾ। ਪਾਤਸ਼ਾਹ ਜੀ ਆਪ ਦੀ ਪਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਕਿਰਪਾ ਕਰੋ, ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕਰੋ। ਜੋ ਜੀ ਆਪ ਦੇ ਦਰ ਆਵੈ ਸੋ ਰਾਜੀ ਹੋ ਕੇ ਜਾਵੇ, ਸੇਈ ਗੁਰੂ ਦੇ ਪਿਆਰੇ ਮਿਲਣੇ, ਜਿਨ੍ਹਾਂ ਦੇ ਮਿਲੇ ਆਪ ਦਾ ਪਿੱਤਰ ਨਾਮ ਚਿਤਾਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀਆ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਰਾਜ ਕਰੇਗਾ ਖਾਲਸਾ ਆ ਕੀ। ਖਾਰ ਹੋਏ ਸਾ ਮਿਲਹਿੰਗੇ ਬਚੇ ਸ਼ਰਣ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ। ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸ਼ਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਹਰ ਹਾਂ ਨਾਨਕ ਕਸ ਮਲ ਜਾਏ, ਨਾਇਆ ਰਾਮਦਾਸ ਸਰ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਦ ਰਾਖੀ, ਨਾਨਕ ਸਦ ਕੁਰਬਾਨ, ਸੋ ਕਹੋ ਟਲ ਗੁਰ ਸੇਵੀਐ, ਅਹਿਣ ਸਹਿਜ ਸੁਪਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

रावण गुणा कटिया जम जल अमृत नाम रसन।

ਜਪ ਗੋਬਿੰਦ ਸੰਗੀ ਸਭ ਤਾਰੇ ਪੋਹਿਤ ਨਾਹੀ ਪੰਚ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ ਜਪ ਗੋਬਿੰਦ ਸਰਵ ਫਲਾਂ ਸੋਈ ਜਨ ਪਾਏ ਤਾਰ ਅਨਗ੍ਰਹਿ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੂਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਨਾਮ ਜੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਚੁਰੰਦਾ ਲੋੜੀਆ ਜਿਸ ਅੱਗੇ ਸਭ ਨੇਵਾਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਹਰ ਜੇਠ ਚੁਰੰਦਾ ਲੋੜੀਆ ਜਿਸ ਅੱਗੇ ਸਭ ਨੇਵਾਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਮਾਨਕ ਮੋਤੀ ਨਾਮ ਪ੍ਰਭ ਉਨ ਲੱਗਾ ਨਾਹੀਂ ਸਨ।

ਜੇ ਮਿਲਾ ਵਿਛੜ ਕਿਉਂ ਰਵਾਨਾ। ਸਾਧੂ ਸੰਗ ਪ੍ਰਾਪ ਤੇ ਨਾਨਕ ਰੰਗ ਮਾਂ ਨਾਨਾ। ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਾਨਾ। ਸਾਧੂ ਸੰਗ ਪ੍ਰਾਪ ਤੇ ਨਾਨਕ ਰੰਗ ਮਾਂ ਨਾਨਾ। ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਸਦਕਾ ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰੂ ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਐ ਜੀਵ ਤੈਨੂੰ ਐਸੇ ਮਹਾਨ ਸੰਸਾਰ ਦੇ ਮਾਲਕ ਦੇ ਚਰਨੀ ਸਦਾ ਵਾਸਤੇ ਲੱਗ ਜਾਣਾ ਚਾਹੀਦਾ, ਜਿਸ ਦੇ ਚਰਨਾਂ ਨਾਲ ਜੁੜਨ ਤੋਂ ਬਾਅਦ ਤੈਨੂੰ ਕਿਸੇ ਕਿਸਮ ਦਾ ਭੈ, ਕਿਸੇ ਕਿਸਮ ਦਾ ਡਰ, ਕਿਸੇ ਕਿਸਮ ਦੀ ਕੋਈ ਚਿੰਤਾ ਪਰੇਸ਼ਾਨੀ ਨਹੀਂ ਹੋਵੇਗੀ। ਸਤਿਗੁਰੂ ਕਿਰਪਾ ਕਰਨ, ਸਾਡੀ ਗੁਰੂ ਨਾਲ ਪ੍ਰੀਤ ਪ੍ਰਤੀਤ ਬਣੀ ਰਹੇ, ਸਤਿਗੁਰੂ ਦੇ ਦੱਸੇ ਹੋਏ ਮਾਰਗ ਮੁਤਾਬਕ ਅਸੀਂ ਜੀਵਨ ਗੁਜ਼ਾਰ ਕੇ ਗੁਰੂ ਦੇ ਘਰ ਦੀ ਖੁਸ਼ੀ ਦੇ ਪਾਤਰ ਬਣਦੇ ਰਹੀਏ। ਇਹ ਬੇਨਤੀ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਚਰਨਾਂ 'ਚ ਹੈ। ਆਪ ਜੀ ਬੜੇ ਨੇਮ ਨਾਲ ਸਤਿਗੁਰੂ ਦੇ ਚਰਨ ਪਰਸਨ ਦੇ ਲਈ ਆਉਂਦੇ ਹੋ, ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਬਖਸ਼ਣ, ਘਰਾਂ ਵਿੱਚ ਸੁੱਖ ਸ਼ਾਂਤੀ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰਨ। ਬੜਾ ਸਤਿਕਾਰ, ਬੜਾ ਮਾਣ ਗਰੀਬ ਨਿਵਾਜ ਗੁਰੂ ਮਹਾਰਾਜ ਜੀ ਦੀ ਸੰਗਤ ਨੇ ਬਖਸ਼ਿਸ਼ ਕੀਤਾ। ਲਗਭਗ ਦੋ ਮਹੀਨਿਆਂ ਦੀ ਸੇਵਾ ਤੋਂ ਬਾਅਦ ਦੋ ਦਿਨ ਦੀ ਹਾਜ਼ਰੀ ਭਰ ਕੇ ਆਪ ਸਭ ਤੋਂ ਖੁਸ਼ੀ ਲੈ ਜਾਣਗੇ। ਮੈਂ ਤਾਂ ਵਾਰ ਵਾਰ ਬੇਨਤੀ ਕਰਦਾ, ਗੁਰੂ ਦੀ ਹਜ਼ੂਰੀ 'ਚ ਉੱਠਦਿਆਂ ਬਹਿੰਦਿਆਂ ਸੇਵਾ ਕਰਦਿਆਂ ਵਿਚਰਦਿਆਂ ਕੋਈ ਵੀ ਕਿਸੇ ਦੇ ਵਿਰੁੱਧ ਕੋਈ ਜਾਣੇ ਅਣਜਾਣੇ ਵਿੱਚ ਕੋਈ ਵੀ ਹੌਲਾ ਸ਼ਬਦ ਨਿਕਲ ਗਿਆ ਹੋਵੇ, ਦਾਸ ਜਾਣ ਕੇ ਗੁਰੂ ਘਰ ਦਾ ਕੂਕਰ ਜਾਣ ਕੇ ਖਿਮਾ ਕਰਿਓ। ਵਾਹਿਗੁਰੂ ਕਿਰਪਾ ਕਰਨ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜੀਓ ਆਇਆ, ਜੀਓ ਆਇਆ, ਜੀਓ ਆਇਆ। ਸਤਿਗੁਰੂ ਤੁਹਾਡੇ 'ਤੇ ਐਸੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੇਰੇ ਸੁਗਮ ਰਾਹੋ ਅਪਰਾਧੀ ਦੂਣਾ ਨਵੇਦ ਹੁੰਤਾ ਮਿਰਗਾ ਸੀਸ ਨਵਾਇਕ ਖਿਆਥੀਏ ਜਾਣਦੇ ਕੁਸੁੱਦੇ ਜਾਏ ਮਹੱਲਾ ਪਹਿਲਾ।
1: ਪੜ੍ਹ ਪੁਸਤਕ ਸੰਧਿਆ ਬਾਦ।

0: बुझले एती छुट्टी नाल। गुरु प्यारे सत्संग जी, अज जेठ दे महीने की आरंभता है। सतगुरु जी कृपा करन, हर जेठ रंगीला तिस धनी जिसका भाग मथन। सतगुरु जी कृपा करन, ये चढ़िया होया महीना सारिया का सुखा का गुजरे। सतगुरु सबनों दरो करो नाम दान, सिखी सदक भरोसा बख्शिश करन। इतनी सेवा आप जी ने प्रवान करनी, भुला ना चितारदे हुए असीस बख्शो जी। गुरु फतेह बुलाओ, वाहेगुरु जी का खालसा वाहेगुरु जी की
1: फतेह। पै अरदास जियो पिंड साब तेरी रास, तुम मात पिता हम बारक तेरे, तुम्हारी कृपा में
0: भूख कने रे।
1: कोई न जाने तुम्हारा अंत ऊचे ते ऊचा भगवान, सगल समगरी तुम्हारा सूत्र तारी, तुम ते हो सो आज्ञा, तुम्हारी गत मित तुम ही जानी, नानक दास सदा तुम्हारी गत मित तुम ही जानी, नानक दास सदा कुर्बानी। अरदास एक ओंकार, श्री वाहिगुरु जी की फतेह। श्री भगवती जी सहाय, वार श्री भगवती जी की पातशाही दसवीं। प्रथम भगवती सिमर का गुरु नानक लई ते आए, फिर अंगद गुर ते अमरदास रामदासा होई सहाय। अर्जन हर गोबिंदनो सिमरो श्री हराए, श्री हर कृष्ण ते आइया जिस डिठा सब दुख जाए। तेग बहादुर सिमरिया करण उन्दे आवै ताए, सब थाई होए सहाय। दसवें पातशाह गुरु गोबिंद सिंह साहब जी, सब थाई होए सहाय। दसां पातशाहियां दी आत्मक जोत, श्री गुरु ग्रंथ साहब जी दे पित्र पाठ दीदार दा ध्यान धर के बोलो जी। पंजा प्यारिया चौह साहबजाद्या, चालिया मुक्तियां हठियां जपियां तपियां, जिन्हां नाम जपिया वंड के छकिया, देख चलाई ते गवाही, देख के अनडिठ कीता, तिना प्यारिया सत्यारिया की कमाई का ध्यान धर के बोलो जी। जिन्हां सिंघां सिंघणियां ने धर्म हेत सीह दिते, बंद बंद कटवाए खोपरियां लोहाइयां चरखड़ियां ते चढ़े आरिया नाल चराए गए, गुरद्वारियां दी सेवा लई कुरबानियां कीतियां, धर्म नहीं हारिया, सिखी केसां सवासां संग नभाई, तेरे भाणे नूं मिठा करके मन्निया, तिना प्राचीन ते वर्तमान समें दे समूह शहीदां दी पित्तर कमाई दा ध्यान धर के बोलो जी। पंजां तख्तां सरबत गुरद्वारियां गुरधामां दी कमाई का ध्यान धर के बोलो जी। प्रथम है सरबत खालसा जी की अरदास है जी। सरबत खालसा जी को वाहेगुरु वाहेगुरु वाहेगुरु चित आवै, चित आवण का सदका सर्व सुख होए। जहाँ जहाँ गुरु खालसा जी साहिब तहाँ तहाँ रशिया रियायत, देख देख फतेह बिरद की पैज पंथ की जीत, श्री साहिब जी सहाय, खालसा जी के बोल बाले बोलो जी। सिखा नु सिखी दान, केस दान, रहतान, विवेक दान, वसाहो दान, भरोसा दान, दाना सिरदान, नाम दान, श्री अमृतसर साहब जी दे पित्र दर्शन, इशनान चौंकियां झंडे बुंगे, जुगो जुग अटल धर्म का जयकार बोलो जी। आप जी दे सिखां दा मन नीवा, मत उची मत पा दा राखा, आप अकाल पुरख वाहिगुरु हे अकाल पुरख, अपने पंथ दे सदा सहाई दतार जियो। श्री ननकाणा साहब अते होर गुरद्वारे गुरधाम जिन्हां तों पंथ नूं विछोड़िया गया, तिन्हां दे खुले दर्शन दीदार, सेवा संभाल दा दान अपने प्यारे खालसा जी नूं बख्शिश करो जी। हे नमाणियां दे माण सतगुरु, नेताणियां दे तान सतगुरु, गरीब नवाज गुरु ग्रंथ साहब सच्चे पातशाह महाराज, आप जी दे पित्र चरणा अरदास बेनती जोदड़ी प्रार्थना की जाती है। महाराज जी आप जी की महान कृपा हुई है, अमृत वेले आप जी की पित्र हजूरी अंदर सुंदर दीवान सजे, सजे हुए दीवाना विच आसा जी की वार दे कीर्तन होए, आनंद साहब जी की बाणी पढ़ी गई। सतगुरु आप दी बाणी दा कीर्तन करदिया बहुत सारिया गलतियां हुंदियां ने, अनजाण बच्चे समझ के माफ करना, अगाह वास्ते शुद्ध बाणी पढ़न दा बल बख्शिश करना, पढ़ी सुनी बाणी दा भाव धाराइयां संगतां दे हिरदिआं विच वसाउणा, अपने चरनी लाउणा, ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਜੀ ਕਰਤਾਰਥ ਕਰਨ। ਸਤਿਗੁਰੂ ਬਿਆਨ ਸੰਗਤ ਆਪਦੇ ਚਰਨ ਪਰਸਨ ਦੇ ਲਈ ਹਾਜ਼ਰੀ ਭਰ ਰਹੀ ਹੈ, ਕਦਮ ਲੇਖੇ ਵਿੱਚ ਲਾਉਣੇ, ਸੇਵਾਵਾਂ ਪਿਟਾਵਾਂ, ਲੰਗਰ ਦੀਆਂ ਰਸਤਾਂ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਆਪਣੇ ਚਰਨਾਂ ਵਿੱਚ ਦਰ ਪ੍ਰਵਾਨ ਕਰਕੇ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਆਪ ਜੀ ਦੀ ਮਹਾਨ ਕਿਰਪਾ ਹੋਈ ਹੈ, ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੈ। ਸਤਿਗੁਰੂ ਹਰੇਕ ਮਾਈ ਭਾਈ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਕਰਨ ਕਰਤਾਰਥ ਕਰਨ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰ ਵਿੱਚ ਤਰੱਕੀ, ਗਰੀਬ ਨੂੰ ਅੱਜ ਪਾਤਸ਼ਾਹ ਬਖਸ਼ਿਸ਼ ਕਰਨੀ। ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਸਰਦਾਰ ਸੁਰਿੰਦਰ ਸਿੰਘ ਹੋਰਾਂ ਦੀ ਦੇਹ ਅਰੋਗਤਾ ਵਾਸਤੇ ਅਰਦਾਸ। ਪਾਤਸ਼ਾਹ ਹੋਸਪਿਟਲ ਵਿੱਚ ਨੇ ਭਾਈ ਸਾਹਿਬ, ਤਿਨ੍ਹਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰੋ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸਤਿਗੁਰੂ ਰੋਗ ਦੂਰ ਕਰਨੇ, ਪਰਿਵਾਰਾਂ ਵਿੱਚ ਚੜ੍ਹਦੀ ਕਲਾ, ਗਰੀਬ ਨੂੰ ਅੱਜ ਪਾਤਸ਼ਾਹ ਬਖਸ਼ਿਸ਼ ਕਰਨੇ। ਭੈਣ ਜੀ ਆਪਣੇ ਵੀਰ ਮਨਦੀਪ ਸਿੰਘ ਦੀ ਦੇਹ ਅਰੋਗਤਾ ਵਾਸਤੇ ਅਰਦਾਸ ਕਰਦੇ। ਸੱਚੇ ਪਾਤਸ਼ਾਹ ਤੋਂ ਸਾ ਕਿਰਪਾ ਕੀਤੀ ਹੈ, ਰੋਗ ਘਟ ਰਿਹਾ, ਸੇਵਕ ਨੂੰ ਅਰੋਗਤਾ ਬਖਸ਼ਿਸ਼ ਕਰੋ। ਭੈਣ ਜੀ ਦੀ ਅਰਦਾਸ ਪ੍ਰਵਾਨ ਕਰਨੀ। ਸਰਦਾਰ ਜਤਿੰਦਰ ਸਿੰਘ ਅਤੇ ਭੈਣ ਜੀ ਸੰਦੀਪ ਕੌਰ ਵੱਲੋਂ ਪਰਿਵਾਰ ਵਿੱਚ ਪਿਆਰ ਤਫਾਕ, ਚੜ੍ਹਦੀ ਕਲਾ, ਸੁੱਖ ਸ਼ਾਂਤੀ ਨਾਮ ਦੀ ਦਾਤ ਮੰਗਦਿਆਂ ਆਪਦੇ ਚਰਨਾਂ 'ਚ ਅਰਦਾਸ ਕੀਤੀ ਜਾ ਰਹੀ, ਸਤਿਗੁਰੂ ਪ੍ਰਵਾਨ ਕਰਨੀ। ਬੀਬੀ ਰਾਜਿੰਦਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਸਰਦਾਰ ਰਣਜੀਤ ਸਿੰਘ ਤਥਾ ਸਮੂਹ ਪਰਿਵਾਰ ਵੱਲੋਂ ਅਰਦਾਸ ਹੈ। ਸੱਚੇ ਪਾਤਸ਼ਾਹ ਭੈਣ ਜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀ ਦਾਤ ਬਖਸ਼ਿਸ਼ ਕਰਕੇ ਕਰਤਾਰਥ ਕਰਨਾ, ਕਾਰੋਬਾਰ ਵਿੱਚ ਤਰੱਕੀ ਬਖਸ਼ਿਸ਼ ਕਰਨੀ। ਦੋਤੇ ਅਤੇ ਪੋਤਰੇ ਦੀ ਚੜ੍ਹਦੀ ਕਲਾ ਵਾਸਤੇ ਬੀਬੀ ਜੀ ਹੋਰਾਂ ਵੱਲੋਂ ਅਰਦਾਸ। ਸੱਚੇ ਪਾਤਸ਼ਾਹ ਦੋਤੇ ਅਤੇ ਪੋਤੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਘਰ ਪਰਿਵਾਰ ਵਿੱਚ ਖੁਸ਼ੀਆਂ, ਸੇਵਾ ਸਿਮਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਪ੍ਰਾਪਤ ਕਰਦੇ ਰਹਿਣਾ। ਸਤਿਗੁਰੂ ਆਪ ਦੀ ਪਵਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਜੀ ਆਪ ਦੇ ਦਰ ਆਵੈ ਸੋ ਰਾਜੀ ਹੋ ਕੇ ਜਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ, ਰਾਜ ਕਰੇਗਾ ਖਾਲਸਾ ਆਕੀ ਰਹਿਣ, ਖਾਰ ਹੋਏ ਸਾ ਮਿਲਹਿੰਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਲਕਾ ਮੈਂ ਤੱਕੀ ਤੋ ਸਰਣਾਏ ਜੀਉ, ਮੈਂ ਆਸਾ ਰੱਖੀ ਚੇਤਨੇ, ਮੇਰਾ ਸਭ ਦੁੱਖ ਗਵਾਏ ਜੀਉ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਹਿਰਤ ਹਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸੋ ਕਹੋ ਟਲ ਗੁਰ ਸੇਵੀਐ, ਅਹਿਣਸ ਸਹਿਜ ਸੁਪਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਚਰਨ ਕਮਲ

ਰਾਵਣ ਗੁਣਾ ਕਟਿਆ ਜਮ ਜਲ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਵਤਾਰੇ ਪੋਹਿਤ ਨਾਹੀ ਪੰਚ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ ਸਰਬ ਹਲਾ ਸੋਈ ਜਨ ਪਾਏ ਧਾਰ ਅਨਗ੍ਰਹਿ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮੱਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਆਦ ਮੱਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਾਨਾ ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਾਨਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗਾ ਨਾਹੀ ਸਾਨਾ

ਜੇ ਮਿਲਾ ਵਿਛੜ ਕਿਉਂ ਰੋਵਾਨਾ ਸਾਧੂ ਸੰਗ ਪਰਾਵਤੇ ਨਾਨਕ ਰੰਗ ਮਾਂ ਨਾਨਾ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਾਨਾ ਸਾਧੂ ਸੰਗ ਪਰਾਵਤੇ ਨਾਨਕ ਰੰਗ ਮਾਂ ਨਾਨਾ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਸਦਕਾ ਮਹੀਨਿਆਂ ਦੀ ਵੰਡ ਅਨੁਸਾਰ ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਵਾਹਿਗੁਰੂ ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਸੇਵਾ ਸਿਮਰਨ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਣ। ਸਤਿਗੁਰੂ ਕਹਿੰਦੇ ਨੇ ਇਹ ਜੀਵ ਸਦਾ ਵਾਸਤੇ ਉਸ ਪ੍ਰੀਤਮ ਦੇ ਚਰਨਾਂ ਨਾਲ ਜੁੜ ਜਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ। ਜਦੋਂ ਉਹਦੇ ਚਰਨਾਂ 'ਚ ਜੁੜ ਜਾਏਗਾ ਨਾ ਫਿਰ ਤੈਨੂੰ ਕਿਸੇ ਕਿਸਮ ਦਾ ਡਰ, ਕਿਸੇ ਕਿਸਮ ਦਾ ਭੈ, ਕਿਸੇ ਕਿਸਮ ਦੀ ਚਿੰਤਾ, ਕਿਸੇ ਕਿਸਮ ਦਾ ਫਿਕਰ ਜਿਹੜਾ ਉਹ ਨਹੀਂ ਰਹੇਗਾ। ਜਿਹੜੇ ਪ੍ਰੀਤਮ ਦੇ ਚਰਨਾਂ ਨਾਲ ਲੱਗ ਜਾਂਦੇ ਨੇ ਪ੍ਰੀਤਮ ਉਹਨਾਂ ਦੀ ਬੌੜੀ ਕਰਦਾ, ਉਹਨਾਂ ਦੀ ਅੰਗ ਸੰਗ ਹੋ ਕੇ ਸਹਾਇਤਾ ਕਰਦਾ, ਮਨ ਦੇ ਮਨੋਰਥ ਪਾਤਸ਼ਾਹ ਪੂਰੇ ਕਰਦਾ। ਵਾਹਿਗੁਰੂ ਕਿਰਪਾ ਕਰਨ ਪਾਤਸ਼ਾਹ ਦੇ ਪਿੱਤਰ ਜੀਵਨ ਦੱਸੇ ਹੋਏ ਆਸੇ ਮੁਤਾਬਕ ਜੀਵਨ ਢਾਲ ਕੇ ਗੁਰੂ ਦੀ ਖੁਸ਼ੀ ਜਿਹੜੀ ਹੈ ਉਹ ਪ੍ਰਾਪਤ ਕਰੀਏ। ਹਰ ਸ਼ਨੀਵਾਰ, ਐਤਵਾਰ, ਅੰਮ੍ਰਿਤ ਵੇਲੇ 3 ਵਜੇ ਤੋਂ 4:30 ਵਜੇ ਤੱਕ ਸੰਗਤੀ ਰੂਪ ਅੰਦਰ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੇ ਜਾਪ ਹੁੰਦੇ ਨੇ। ਜਿਹੜੇ ਗੁਰਮੁਖ ਹਾਜ਼ਰੀ ਭਰ ਸਕਦੇ ਹੋਣ ਉਹਨਾਂ ਨੂੰ ਨਿਮਰਤਾ ਸਾਹਿਬ ਬੇਨਤੀ ਹੈ, ਹਾਜ਼ਰੀ ਭਰ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਦੀ ਖੁਸ਼ੀ ਦੇ ਪਾਤਰ ਬਣਨ ਦਾ ਯਤਨ ਕਰੀਏ। ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 2 ਮਹੀਨਿਆਂ ਦੀ ਸੇਵਾ ਬਖਸ਼ਿਸ਼ ਕੀਤੀ ਸੀ। ਸੋ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਉਹ ਸੇਵਾ ਪੂਰੀ ਹੋਣ ਜਾ ਰਹੀ ਹੈ। ਅੱਜ ਦਾ ਦੀਵਾਨ, ਕੱਲ੍ਹ ਦਾ ਅਤੇ ਪਰਸੋਂ ਦਾ ਦੀਵਾਨ ਹਾਜ਼ਰੀ ਭਰ ਕੇ ਐਤਵਾਰ ਵਾਲੇ ਦਿਨ ਆਪ ਤੋਂ ਖੁਸ਼ੀ ਲਈ ਜਾਏਗੀ। ਸਾਰੇ ਪ੍ਰਬੰਧਕ ਜਨ ਜਿਨ੍ਹਾਂ 'ਤੇ ਬੜੀ ਪਾਤਸ਼ਾਹ ਦੀ ਬਖਸ਼ਿਸ਼ ਹੈ, ਬੜੇ ਪ੍ਰੇਮ ਨਾਲ ਉਹ ਸੰਗਤ ਵੱਲੋਂ ਲੱਗੀ ਹੋਈ ਡਿਊਟੀ ਨਿਭਾ ਰਿਹਾ ਹੈ। ਵਾਹਿਗੁਰੂ ਦੀ ਕਿਰਪਾ ਦੇ ਸਦਕਾ ਬੜਾ ਮਾਣ ਸਨਮਾਨ ਰੱਬ ਰੂਪ ਗੁਰੂ ਦੀਆਂ ਸੰਗਤਾਂ ਵੱਲੋਂ, ਗੁਰੂ ਕੇ ਪ੍ਰਬੰਧਕਾਂ ਵੱਲੋਂ ਅਤੇ ਗੁਰੂ ਘਰ ਦੇ ਸਮੂਹ ਸੇਵਾਦਾਰ ਟਹਿਲੀਏ ਸਾਰਿਆਂ ਵੱਲੋਂ ਹੀ ਬੜਾ ਸਤਿਕਾਰ ਮਾਣ ਦਿੱਤਾ ਗਿਆ। ਅਰਦਾਸ ਕਰਦਾ ਵਾਹਿਗੁਰੂ ਕਿਰਪਾ ਕਰਨ ਤੁਹਾਡਾ ਅਤੇ ਦਾਸ ਦਾ ਪ੍ਰੇਮ ਇਸੇ ਤਰ੍ਹਾਂ ਬਣਿਆ ਰਹੇ। ਜਦੋਂ ਸਤਿਗੁਰੂ ਫਿਰ ਕਿਰਪਾ ਕਰਨਗੇ ਜਲ ਪਾਣੀ ਦੀ ਖੇਡ ਬਣੇਗੀ, ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਦਰ ਹੋਣ ਦਾ ਯਤਨ ਕਰਾਂਗਾ। ਸਾਰੀ ਸੰਗਤ ਦਾ ਦਿਲ ਦੀ ਗਹਿਰਾਈ ਵਿੱਚੋਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦਾ, ਚੜ੍ਹਦੀ ਕਲਾ ਲਈ ਅਰਦਾਸ ਕਰਦਾ ਪਾਤਸ਼ਾਹ ਕਿਰਪਾ ਕਰਨ। ਸਾਰੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਤੁਸੀਂ ਸੇਵਾ ਦਿੰਦੇ ਹੋ, ਉਹ ਸੇਵਾਵਾਂ ਨਿਭਾਉਂਦੇ ਨੇ। ਕਿਸੇ ਵੀ ਕੰਮ ਨੂੰ ਚਲਾਉਣ ਵਾਸਤੇ ਇੱਕ ਟੀਮ ਦਾ ਹੋਣਾ ਬੜਾ ਜ਼ਰੂਰੀ ਹੈ, ਇੱਕ ਗੱਠਬੰਧਨ ਦਾ ਹੋਣਾ ਬੜਾ ਜ਼ਰੂਰੀ ਹੈ। ਉਸ ਟੀਮ ਵਿੱਚੋਂ, ਗੱਠਬੰਧਨ ਵਿੱਚੋਂ ਕੁਝ ਨੂੰ ਅਸੀਂ ਮੁਖੀ ਚੁਣਦੇ ਹਾਂ, ਉਹ ਸਾਰਾ ਪ੍ਰਬੰਧ ਕਰਦੇ ਨੇ, ਕਿਉਂਕਿ ਕਿਸੇ ਵੀ ਘਰ ਨੂੰ ਚਲਾਉਣ ਵਾਸਤੇ ਇੱਕ ਮੁਖੀ ਦਾ ਹੋਣਾ ਬੜਾ ਜ਼ਰੂਰੀ ਹੈ। ਇਸ ਲਈ ਇਹ ਸੰਸਥਾਵਾਂ ਚਲਾਉਣ ਵਾਸਤੇ ਤੁਸੀਂ ਸਾਰੇ ਰਲ ਕੇ ਮੁਖੀ ਸੱਜਣ ਚੁਣਦੇ ਹੋ ਜਿਹੜੇ ਸੇਵਾਵਾਂ ਕਰਦੇ ਨੇ, ਪ੍ਰਬੰਧ ਚਲਾਉਂਦੇ ਨੇ। ਸੋ ਮੈਂ ਸਾਰੇ ਥਾਂ ਪ੍ਰਥਾਂ ਜਿੰਨੇ ਵੀ ਨੇ ਸਾਰਿਆਂ ਦਾ ਦਿਲ ਦੀ ਗਹਿਰਾਈ ਵਿੱਚੋਂ ਧੰਨਵਾਦ ਕਰਦਾ, ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ। ਮੇਰੇ ਕੋਲੋਂ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਰੋਮ ਰੋਮ ਕਰਕੇ ਤੁਹਾਡੇ ਕੋਲੋਂ ਖਿਮਾ ਮੰਗਦਾ, ਆਸ ਵੀ ਕਰਦਾ ਕਿ ਆਪ ਜੀ ਬਖਸ਼ੋਗੇ। ਸੰਗਤ ਵੱਡਾ ਦਰਜਾ ਰੱਖਦੀ ਹੈ, ਵੱਡਾ ਹਿਰਦਾ ਰੱਖਦੀ ਹੈ, ਇਸ ਲਈ ਗਲਤੀਆਂ 'ਤੇ ਪਰਦਾ ਪਾਉਣਾ ਸੰਗਤ ਦਾ ਸੁਭਾਅ ਹੈ, ਸੰਗਤ ਨੂੰ ਵੱਡਾ ਦਰਜਾ ਮਹਾਰਾਜ ਨੇ ਦਿੱਤਾ। ਸੋ ਵਾਹਿਗੁਰੂ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਤੁਹਾਡਾ ਧੰਨਵਾਦ। ਆਪ ਸਭ ਨੂੰ ਇੱਕ ਵਾਰ ਫਿਰ ਗੁਰੂ ਘਰ ਵੱਲੋਂ ਜੀਓ ਆਇਆਂ, ਜੀਓ ਆਇਆਂ, ਜੀਓ ਆਇਆਂ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਮਹੱਲਾ ਪੰਜਵਾ। ਤ੍ਰਿਸ਼ਨਾ ਬੁੱਝੈ ਹਰਿ ਕੈ ਨਾਮ, ਮਹਾ ਸੰਤੋ ਹੋਵੇ ਗੁਰੂ ਬਚਨੀ, ਪ੍ਰਭ ਸੋ ਲਾਗੇ ਪੂਰਨ ਧਿਆਨ ਰਹਾਉ। ਮਹਾਂ ਕਲੋਲ ਬੁੱਝੇ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇਹੇ ਜਪ ਜੀਵਾਂ, ਪੂਰਨ ਹੋਏ ਦਾਸ ਕੀ ਕਾਲ। ਸਰਬ ਮਨੋਰਥ ਰਾਜ ਸੁਖ ਰਸ, ਸਾਧੁ ਖੁਸ਼ੀਆਂ ਕੀਰਤਨ ਜਪ ਨਾਮ, ਜਿਸ ਕੇ ਕਰਮ ਲਿਖਿਆ ਤੁਰ ਕਰਤੇ, ਨਾਨਕ ਜਨ ਕੈ ਪੂਰਨ ਧਾ ਕਾਮ। ਤਨਾ ਸ੍ਰੀ ਮਹੱਲਾ ਪੰਜਵਾ। ਜਨ ਕੇ ਕੀਨੀ ਪਾਰ ਬ੍ਰਹਮ ਸਾਰ, ਨਿੰਦਕ ਟਿਕ ਨ ਪਾਵਨ ਮੂਲ, ਉੜ ਗਏ ਬੇਕਾਰ ਰਹਾਉ। ਜਹ ਜਹ ਦੇਖੋ ਤਹ ਤਹ ਸੁਆਮੀ, ਕੋਈ ਨ ਪਹੁੰਚਣ ਹਾਰ, ਜੋ ਜੋ ਕਰੇ ਅਵਗਿਆ ਜਨ ਕੀ, ਹੋਏ ਗਿਆ ਤਤ ਸ਼ਾਰ। ਕਰਨਹਾਰ ਰਖਵਾਲਾ ਹੋਆ, ਜਾਂ ਕਾ ਅੰਤ ਨ ਪਾਰਾ ਵਾਰ, ਨਾਨਕ

ਵਾਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿੜ ਪ੍ਰਭ ਧਾਰੋ ਕਿਰਪਾ ਕਰਤਾਰੋ ਪੂਜਾ ਗਹਿ ਕੂਪ ਤੇ ਕਾਢ ਲੇਵੋ ਰਹਾਓ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨ ਸ਼ਾਦ ਪੂਰੇ ਪ੍ਰਭ ਨ ਆਨ ਰਾਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਤਿਤ ਉਧਾਰਣਾ ਜੀ ਜੰਤ ਤਾਰਨਾ ਵੇਦ ਉਚਾਰ ਨਹੀਂ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸਲ ਨਾਨਕ ਗਾਇਓ ਤਨਾ ਸ੍ਰੀ ਮਹੱਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੂਆ ਜੀ ਜੇ ਰਹਾਓ ਰਾਜੋਬਨ ਬਸਰੰਤ ਹਰ ਮਾਇਆ ਮਹਾਂ ਦੁੱਖ ਇਹੋ ਮਹਾਂਤ ਕਹੇ ਆਪ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੇ ਸਰਨ ਸਮਰਾਤ ਅਕਾਥ ਗੋਚਰਾ ਪਤਿਤ ਉਦਾਰਨ ਨਾਮ ਤੇਰਾ ਅੰਤਰਜਾਮੀ ਨਾਨਕ ਕੇ ਸੁਆਮੀ ਸਰਬੱਤ ਪੂਰਨ ਠਾਕਰ ਮੇਰਾ ਤਨਾ ਸ੍ਰੀ ਮਹੱਲਾ ਪੰਜਵਾਂ ਕਰ ਬਾਰਵਾਂ ਇੱਕਿਓ ਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਪੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੇ ਸੋਗ ਅਗਨ ਤਿਸ ਜਨ ਨਾਮ ਵਿਆਪੇ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰੰਗੇ ਪਰ ਤਨ ਦੋਖ ਕਿਸ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਵਿਆ ਬਜਾਈ ਨਾਨਕ ਉਦਰੇ ਪ੍ਰਭ ਸਰਣਾਈ ਤਨਾ ਸ੍ਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਹਿਤਰ ਉਡਾਏ ਅਨਦਨ ਕੀਰਤਨ ਹਰ ਗੁਣ

ਧਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਤਨਾ ਸ੍ਰੀ ਮਹੱਲਾ ਪੰਜਵਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਰਹਾਉ ਕੋਈ ਹੁਆ ਕਰਮ ਰਤ ਕੋਈ ਤੀਰਥ ਨਾਇਆ ਦਰਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਤਨਾ ਸ੍ਰੀ ਮਹੱਲਾ ਪੰਜਵਾ ਕਿਤੇ ਪਕਾਰ ਨਾ ਟੁੱਟੋ ਮੁਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਨ ਮਨ ਤਨ ਤੇ ਪਿਆਰਾ ਹੁਮੇ ਬੰਦ ਹਰ ਦੇਵਨ ਹਾਰਾ ਚਰਨ ਕਮਲ ਸੋ ਲਾਗੋ ਨੇ ਹੋ ਨਾਨਕ ਕੀ ਬਨੰਤੀ ਇਹ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨਾ ਸ੍ਰੀ ਮਹੱਲਾ ਨੌਵਾਂ ਕਾਹਰੇ ਬਨ ਖੋਜਣ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ ਰਹਾਉ ਪਹਿ ਮਦ ਜੋ ਬਾਸ ਬਚ ਹੈ ਮੁਕਰ ਮਾਹੇ ਜੈਸੇ ਸਾਏ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ ਤਨਾ ਸ੍ਰੀ ਮਹੱਲਾ ਨੌਵਾਂ ਸਾਧੂ ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਸੋਡਿਆ ਮਾਇਆ ਹਾਥ ਬਕਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਿਨਤਾ ਤਾਂ ਕੇ ਰਸ ਲਵਟਾਨਾ ਜੋ ਬਨ ਤਨ ਪ੍ਰਭਤਾ ਕੇ ਮਦ ਮੈਂ ਐਨਸ ਰਹੇ ਦੀਵਾਨਾ ਦੀਨ ਦਿਆਲ ਸਦਾ ਦੁਖ ਪੰਜਨ ਤਾਂ ਸੋ ਮਨ

ਨਾਵਾਂ ਤਿਹ ਜੋਗੀ ਕੋ ਜੁਗਤ ਨ ਜਾਣੋ ਲੋ ਮੋਹ ਮਾਇਆ ਮਮਤਾ ਫੋਨੋ ਜੇ ਘਟ ਮਾਹੇ ਪਸਾਨੋ ਰਹਾਉ ਪਰ ਨਿੰਦਾ ਉਸਤਤ ਨ ਜਾ ਕੈ ਕੰਚਨ ਲੋਹੋ ਸਮਾਨੂ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਾਨਾ ਦੈ ਜਿਸ ਕੋ ਧਾਵਤ ਅਚਲ ਜਹੇ ਠਹਿਰਾਨੋ ਕਹੋ ਨਾਨਕ ਏ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਤਨਾ ਸ੍ਰੀ ਮਹਲਾ ਨੌਵਾਂ ਅਬ ਮੈਂ ਕੌਣ ਅਪਾਓ ਕਰੋ ਜੇ ਵਿਦਮਨ ਕੋ ਸੰਸਾ ਚੁਕੇ ਭਉ ਨਿਦ ਪਾਰ ਪਰੁ ਰਹਾਉ ਜਨਮ ਪਾਏ ਕਸ ਭਲੋ ਨਾ ਕੀਨੋ ਤਾਂ ਤੇ ਦੇਖ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਜਹਿ ਜੀ ਸੋਚ ਧਰੋ ਗੁਰਮਤਿ ਸੁਨ ਕਸ ਗਿਆਨ ਨਾ ਉਪਜਿਓ ਪਸ਼ੂ ਜਿਉਂ ਉਦਰ ਪਰਿਓ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤਿਤ ਤਰੋ ਤਨਾ ਸ੍ਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਚੋਗ ਚੁਗੇ ਪ੍ਰਭਾਵੇ ਸਰਵਰ ਮੈਂ ਹੰਸ।

ਰਹਾਉ। ਰੱਖ ਰੱਖ ਚਰਨਾ ਤਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਸੋੜ ਨ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਅਕਤ ਕਥਾ ਗੁਰ ਬਚਨੀ ਆਦਰ। ਸੁਨ ਮੰਡਲ ਇੱਕ ਜੋਗੀ ਬਈ ਸਾਹਿਬ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨ ਪੁਰਖ ਕਹੋ ਕਉ ਕੈਸੇ। ਤ੍ਰੈ ਭਵਨ ਜੋਤ ਰਹੇ ਲਿਵਲਾਈ, ਸੁਰ ਨਰਨਾਥ ਸੱਚੇ ਸਰਣਾਈ। ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਸਲ ਪੈ ਕਾਟਨ ਹਾਰੇ, ਹੂਮੇ ਮਾਰ ਮਿਲੇ ਭਗਤਾਰੇ। ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਖਾਏ ਮੰਡਲ ਮੈਂ ਆਏ। ਜਨਮ ਪਦਾਰਥ ਦੁਬਦਾ ਖੋਵੇ, ਆਪ ਨ ਚੀਨਸ ਭ੍ਰਮ ਭ੍ਰਮ ਰੋਵੈ। ਕਹਿ ਤੋ ਪੜ੍ਹ ਤੋ ਸੁਣ ਤੋ ਏਕ, ਧੀਰਜ ਧਰਮ ਤਰਣੀ ਤਰ ਟੇਕ। ਜਤ ਸਤ ਸੰਜਮ ਹਿਰਦੇ ਸਮਾਏ, ਚੌਥੇ ਪਦ ਕੋ ਜੀ ਮਨ ਪਤੇ ਆਏ। ਸਾਚੇ ਨਿਰਮਲ ਮੈ ਨ ਲਾਗੇ, ਗੁਰ ਕੇ ਸ਼ਬਦ ਪਰਮ ਪਉ ਪਾਗੇ। ਸੂਰਤ ਮੂਰਤ ਅਨਾ ਨਾਦ ਅਨੂਪ, ਨਾਨਕ ਜਾਚੇ ਸਾ ਸਰੂਪ। ਤਨਾਸਰੀ ਮਹੱਲਾ ਪਹਿਲਾ, ਸਹਿਜ ਮਿਲੇ ਮਿਲਿਆ ਪ੍ਰਵਾਨ, ਨਾ ਸਮਰਨ ਨਾ ਆਵਣ ਜਾਣ। ਠਾਕਰ ਮੈਂ ਦਾਸ ਦਾਸ ਮੈਂ ਸੋਏ, ਜਹ ਦੇਖਾ ਤੈ ਅਵਰ ਨਾ ਕੋਏ। ਗੁਰਮੁਖ ਭਗਤ ਸਹਿਜ ਕਰ ਪਾਈ ਐ, ਬਿਨ ਗੁਰ ਭੇਟੇ ਮਰ ਆਈਏ ਜਾਈਐ ਰਹਾਉ। ਸੋ ਗੁਰ ਕਰੋ ਜੇ ਸਾਚ ਦਰੜਾਵੇ, ਅਕਥ ਕਥਾਵੇ ਸ਼ਬਦ ਮਿਲਾਵੇ। ਹਰ ਕੇ ਲੋਕ ਅਵਰ ਨਹੀਂ ਕਾਰਾ, ਸਾਚੋ ਠਾਕਰ ਸਾਚ ਪਿਆਰਾ। ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਸੇਵਕ ਪ੍ਰਭ ਕੇ ਲਾਗੇ ਪਾਏ, ਸਤਿਗੁਰ ਪੂਰਾ ਮਿਲੇ ਮਿਲਾਏ। ਆਪ ਦਿਖਾਵੇ ਆਪੇ ਦੇਖੇ, ਹੱਠ ਨਾ ਪਤੀਜੇ ਨਾ ਬਹੁ ਪੇਖੈ। ਕੜ ਪਾਂਡੇ ਜਨ ਅੰਮ੍ਰਿਤ ਪਾਇਆ, ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ। ਪੜ ਪੜ ਭੂਲੇ ਝੋਟਾਂ ਖਾਏ, ਬਹੁਤ ਸਿਆਣਪ ਆਵਹਿ ਜਾਹੇ। ਨਾਮ ਜਪੇ ਪਉ ਭੋਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ। ਪੂਜ ਸਲਾ ਤੀਰਥ ਬਨਵਾਸਾ, ਭਰਮਤ ਡੋਲਤ ਪੈ ਉਦਾਸਾ। ਮਨ ਮੈਲੇ ਸੂਚਾ ਕਿਉਂ ਹੋਏ, ਸਾਚ ਮਿਲੇ ਪਾਵੇ ਪਤ ਸੋਏ। ਆਚਾਰਾਂ ਵਿਚਾਰ ਸਰੀਰ, ਆ ਜਗਾਏ ਸਹਿਜ ਮਨ ਧੀਰ। ਪਲ ਪੰਕਜ ਮੈਂ ਕੋਟ ਉਧਾਰੇ, ਕਰ ਕਿਰਪਾ ਗੁਰ ਮੇਰ ਪਿਆਰੇ। ਕਿਸ ਆਗੇ ਪ੍ਰਭ ਤੁਧ ਸਲਾਹੇ, ਤੁਧ ਬਿਨ ਦੂਜਾ ਮੈਂ ਕੋ ਨਾਹੀ। ਜੋ ਤੁਧ ਭਾਵੈ ਤੂੰ ਰਾਖ ਰਜਾਏ, ਨਾਨਕ ਸਹਿਜ ਭਾਏ ਗੁਣ ਗਾਏ। ਤਨਾਸਰੀ ਮਹੱਲਾ ਪੰਜਵਾ, ਕਰ ਸੇਵਾ ਅਸ਼ਟਪਦੀ ਇੱਕਿਓ ਅੰਕਾਰ, ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ, ਤਿਹੇ ਤਿਹੇ ਉਰਚਾਇਓ। ਮਾਨਸ ਜਨਮ ਸੰਜੋਗ ਪਾਇਆ, ਤਾਂ ਕਿ ਹੈ ਓਟ ਸਾਧ ਰਾਖੋ ਦੇ ਕਰ ਹਾਥ। ਕਰ ਕਿਰਪਾ ਮੇਲੋ ਹਰ ਰਾਇਆ,
ਅਣਕ ਜਨਮ ਭਰਮ ਸਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ, ਮਾਰਗ ਦਿਹੋ ਜੀ ਬਤਾਈ ਰਹਾਉ, ਅਣਕ ਅਪਾਵ ਕਰੋ ਮਾਇਆ ਕੋ ਬਚਿਤ ਧਰੋ, ਮੇਰੀ ਕਰਤ ਸਦ ਹੀ ਵਹਾਵੇ, ਕੋਈ ਐਸੂਰੀ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤਾ, ਠਾਕਰ ਸੋ ਮੇਰਾ ਰੰਗ ਲਾਵੇ, ਪੜੇ ਰੇ ਸਗਲ ਬੇਦ ਨਹ ਚੁੱਕੇ ਮਨ ਭੇਦ, ਇੱਕ ਖਿਨ ਨਾ ਧੀਰੇ ਮੇਰੇ ਕਰਕੇ ਪੰਚਾ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾ ਮੇਰੇ ਦੇ ਸਿੰਚਾ, ਜੇ ਤੇਰੇ ਤੀਰਥ ਨਾਏ ਅਹਿ ਬੁੰਦ ਮੈਲ ਲਾਏ, ਘਰ ਕੋ ਠਾਕਰ ਇੱਕ ਤਿਲ ਨਾ ਮਾਨੇ, ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸ਼ਨਾਨਾ, ਸਗਲ

ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੇ ਦੁਰਮਤ ਮਲ ਖੋਏ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੇ ਕਹੀ ਨਾ ਲਿਖੈ ਜਿਸ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤੇ ਗੁਰਪ੍ਰਸਾਦ ਕੋ ਨੇਤਰੋਂ ਪੇਖੈ। ਮਨ ਹਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜੋ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੂਰੇ ਸੁਖੇ ਦਾਈ ਪ੍ਰਭ ਕੀ ਕਥਾ ਸੁਣਾਏ ਤਿਸ ਭੇਟੇ ਗਤ ਹੋਏ ਹਮਾਰੀ। ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਧਨਾ ਸ੍ਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੂਰਬ ਸਦਾ ਦਸਹਰਾ ਹਉ ਨਾਮ ਹਰ ਕਾ ਸਦਾ ਜਾਚੋ ਦੇਹੁ ਪ੍ਰਭ ਤਰਣੀ ਤਰਾ ਸੰਸਾਰ ਰੋਗੇ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਣਾ ਸਾਚ ਨ ਲਾਗੇ ਮੈਲ ਕਿਆ ਮਲ ਧੋਈਏ ਗੁਣ ਹਾਰ ਪਰੋਏ ਕਿਸ ਕਉ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨ ਆਵੇ ਆਪ ਪਾਰਸ ਪਰਮ ਗਿਆ ਧਿਆਨੀ ਸਾਚ ਸਾਚੇ ਭਾਵੇ ਆਨੰਦ ਅੰਦਨ ਹਰਕ ਸਾਚਾ ਦੂਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੀ ਫਿਰ ਸੰਗ ਭਾਵੇ ਸਹਿਜ ਨਾਵੇ ਬੇਣੀ ਤਾਂ ਸੰਗਮ ਸਤ ਸਤੇ ਰਾਧੇ ਕੰਕਾਰ ਸਾਚਾ ਨਿਤ ਦੇ ਚੜੇ ਸਵਾਇਆ ਗਤ ਸੰਗ ਮੇਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਇ ਕੇ ਵਡਿਆਖੀਏ ਹਾਂ ਮੂਰਖ ਨੀਚ ਅਜਾਣ ਸਮਝਾ ਸਾਖੀਐ ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾ ਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨ ਪਰਮ ਭੰਡਾਰੀ ਭਰਪੂਰ ਰਹਿਆ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੈ ਸੱਚ ਸੋਈ ਤਨਾ ਸ੍ਰੀ ਮਹੱਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਉ ਸੱਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖਿਆ ਸਿਰ ਸਿਰ ਲਿਖੀ ਆਪੇ ਸੁਰਤ ਬਜਾਈ ਨਾਨਕ ਸਾਹਿਬ ਅਗਮ ਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰ ਨ ਕੋਏ ਆਇਆ ਜਾਏ ਸੀ ਜੀਉ ਹੁਕਮੇ ਹੋਏ ਨਬੇੜ ਭਰਮ ਚੁਕਾਏ ਸੀ ਜੀਉ
ਗੁਰ ਪਰਮ ਚਕਾਏ ਅਕਥ ਕਹਾਏ। ਸੱਚ ਮੈਂ ਸਾਜ ਸਮਾਣਾ ਆਪ ਅਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਿਖਾਈ। ਨਾਨਕ ਸਾਹਿਬ ਅਵਰ ਨਹੀਂ ਦੂਜਾ, ਨਾਮ ਤੇਰੇ ਵਡਿਆਈ। ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ, ਏਕ ਸਾਹਿਬ ਦੁਹਰਾ ਵਾਦ ਵਦੰਦਿਆ ਜੀਓ। ਦੁਹਰਾ ਚਲਾਏ ਹੁਕਮ ਸਬਾਏ, ਜਨਮ ਮੂਆ ਸੰਸਾਰਾ, ਨਾ ਬਿਨਾ ਨਾਹੀ ਕੋ ਬੇਲੀ, ਬਿਖ ਲਾਦੀ ਸਿਰ ਭਾਰਾ। ਹੁਕਮੀ ਆਇਆ ਹੁਕਮ ਨਾ ਬੂਝੇ, ਹੁਕਮ ਸਵਾਰਨ ਹਾਰਾ। ਨਾਨਕ ਸਾਹਿਬ ਸੱਚ ਸ਼ਬਦ ਸੰਜਾਪੇ, ਸਾਚਾ ਸਿਰਜਣਹਾਰਾ। ਭਗਤ ਸੋਹੇ ਦਰਬਾਰ, ਸ਼ਬਦ ਸੁਹਾਇਆ ਜੀਓ, ਬੋਲੇ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ। ਰਸਨ ਸਾਏ ਨਾਮ ਤਸਾਏ, ਗੁਰ ਕੈ ਸ਼ਬਦ ਬਕਾਣੇ, ਪਾਰਸ ਪਰਸੇ ਪਾਰਸ ਹੋਏ, ਜਾਂ ਤੇਰੇ ਮਨ ਭਾਣੇ। ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੇ, ਨਾਨਕ ਭਗਤ ਸੋਹਨ ਦਰ ਸਾਚੇ, ਸਾਚੇ ਕੇ ਵਪਾਰੀ। ਭੂਖ ਪਿਆਸੋ ਆਥ ਕੋ ਦਰ ਜਾਏ ਸਾ ਜੀਓ, ਸਤਿਗੁਰ ਪੂਸੋ ਜਾਏ, ਨਾਮ ਧਿਆਏ ਸਾ ਜੀਓ। ਸੱਚ ਨਾਮ ਧਿਆਈ ਸਾਚ ਵਾਈ, ਗੁਰਮੁਖ ਸਾਚ ਪਛਾਣ।

ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਵਾਰੀ, ਤਨਾ ਸ੍ਰੀ ਸੰਤ ਮਹੱਲਾ ਪਹਿਲਾ। ਪਿਰ ਸੰਗ ਮੂਠੜੀਏ ਖਬਰ ਨ ਪਾਈਆ ਜੀਓ, ਮਹਿਤਕ ਲਿਖਿਆੜਾ ਲੇਖ ਪੂਰਬ ਕਮਾਇਆ ਜੀਓ, ਲੇਖ ਨ ਮਿੱਟੀ ਪੂਰਬ ਕਮਾਇਆ, ਕਿਆ ਜਾਣਾ ਕਿਆ ਹੋਸੀ।

ਨਾਨਕ ਨਾਮ ਬਿਨਾ ਦੁਹਾਗਣ ਛੂਟੀ ਝੂਠ ਵਸਨਿਆ ਬੂਡੀ ਕਰ ਘਾਲਿਓ ਗੁਰ ਕੇ ਪਾਏ ਚਲੋ ਸਾਚਾ ਨਾਮ ਧਿਆਏ ਪਾਵੇ ਸੁਖ ਮਹਿਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਪੇ ਅੜੇ ਦਿਨ ਚਾਰੇ ਨਿਜ ਕਰ ਜਾਏ ਬਹੇ ਸਚ ਪਾਏ ਅੰਧਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨ ਹੋਵੀ ਸੁਣਿਓ ਲੋਕ ਸਬਾਏ ਨਾਨਕ ਸਰਸੇ ਤਾਂ ਪਿਰ ਪਾਏ ਰਾਤੀ ਸਾਚੇ ਨਾਏ ਪਿਰ ਤਨ ਭਾਵੇ ਤਾਂ ਪਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਹਾਂ ਪਿਆਰੀ ਨਿਵ ਨਿਵ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇ ਪ੍ਰਭ ਸਾਚੇ ਛੇਤੀ ਰੰਗ ਰੰਗੇ ਤੇ ਲਾਲ ਪਏ ਮਨ ਮਾਰੇ ਨਾਨਕ ਸਾਚ ਵਸੇ ਸੁਹਾਗਣ ਫਿਰ ਸਿਉ ਪ੍ਰੀਤ ਪਿਆਰੀ ਫਿਰ ਕਰ ਸੋਹੇ ਨਾਰ ਜੇ ਪਿਰ ਭਾਵੇ ਜੀਓ ਝੂਠੇ ਵਣ ਚਵੇ ਕਾਮਨਾ ਆਵੈ ਜੀਓ

ਗੁਰ ਸ਼ਬਦ ਨ ਮਾਨੇ ਫਾਹੀ ਫਾਥੀ ਸਾਤਨ ਮਹਿਲ ਨ ਜਾ ਪਾਏ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿ ਸਮਾਏ।

ਇਹੋ ਮਨ ਤ੍ਰਿਪਤੇ ਗੁਰਮੁਖੇ ਅੰਮ੍ਰਿਤ ਪੀਵਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਅਣਦਨ ਬਵੇਕ ਬੁੱਧ ਵਿਚਰੇ, ਅੰਦਰ ਸੱਚਾ ਨੇਹੋ ਪੂਰੇ ਸਤਿਗੁਰੇ, ਸਤ ਸੰਗਤ ਮਿਲੇ।

ਸਹਿ ਸਮਾਵੇ ਤਾਂ ਹਰ ਮਨ ਭਾਵੇ, ਸਦਾ ਅਤੀਤ ਬਰਾਗੇ, ਹਲਤ ਪਲਤ ਸੋ ਬਾਦ ਅਗੇ ਅੰਤਰ, ਰਾਮ ਨਾਮ ਲਿਵ ਲਾਗੀ, ਹਰ ਇੱਕ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਪਾਵੇ, ਸਤ ਸੰਗਤ ਮਿਲੇ ਵਡਭਾਗ, ਤਾਂ ਹਰ ਰਸ ਆਵੇ ਜੀਉ, ਦੂਜੇ ਪਾਏ ਦੁੱਖ ਹੋਏ, ਮਨਮੁਖ ਜਮ ਜੋਇਆ ਜੀਉ, ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਉ, ਮਾਇਆ ਦੁੱਖ ਮੋਹਿਆ, ਹੁਮੇ ਰੁਹਿਆ, ਮੇਰੀ ਕਰਤ ਬਹਾਵੇ, ਜੋ ਪ੍ਰਭ ਦੇ ਤੇ ਚੇਤੇ ਨਾਹੀਂ, ਅੰਤ ਗਿਆ ਪਛਤਾਵੇ, ਬਿਨਾਵੇ ਕੋ ਸਾਥ ਨਾ ਚਾਲੇ, ਪੁੱਤਰ ਕਲੰਤਰ ਮਾਇਆ ਤੋਹਿਆ, ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਉ, ਕਰ ਕਿਰਪਾ ਲਿਹੋ ਮਿਲਾਏ, ਮੈਲ ਹਰ ਪਾਇਆ ਜੀਉ, ਸਦਾ ਰਹੇ ਕਰ ਜੋੜ, ਪ੍ਰਭ ਮਨ ਭਾਇਆ ਜੀਉ, ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ, ਅਨੰਦਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਏ ਆਏ, ਨਾਮੋ ਨਾ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ, ਮੈਲ ਹਰ ਪਾਵੇ ਜੀਉ, ਤਨਾਜ ਸ੍ਰੀ ਮਹੱਲਾ ਪੰਜਵਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨਾਮ ਸਾਧ ਸੰਗ ਰਾਵੀਏ ਜੀ, ਸਤਿਗੁਰ ਦੀਨ ਦਿਆਲ, ਜਿਸ ਸੰਗ ਹਰ ਗਾਵੀਏ ਜੀਓ, ਅੰਮ੍ਰਿਤ ਹਰ ਕਾ ਨਾਮ, ਸਾਧ ਸੰਗ ਰਾਵੀਏ ਜੀਓ, ਪਜ ਸੰਗ ਸਾਧੂ ਇੱਕ ਅਰਾਧੂ, ਜਨਮ ਮਰਨ ਦੁੱਖ ਨਾਸੇ, ਤੁਰ ਕਰਮ ਲਿਖਿਆ ਸਾਚ ਸਿਖਿਆ, ਕੱਟੀ ਜਮ ਕੀ ਫਾਸੇ, ਪੈ ਭਰਮ ਨਾਠੇ ਸੁੱਟੀ ਗਾਂਠੇ, ਜਬ ਪੰਥ ਮੂਲ ਨਾ ਆਵੀਏ, ਬਨਵੰਤ ਨਾਨਕ ਤਾਰ ਕਿਰਪਾ, ਸਦਾ ਹਰ ਗੁਣ ਗਾਵੀਏ, ਨ ਧਰਿਆ ਧਰ ਏਕ ਨਾਮ ਨਿਰੰਜਣੋ ਜੀਓ, ਤੂੰ ਦਾਤਾ ਦਤਾਰ ਸਰਬ ਦੁੱਖ ਭੰਜਣੋ ਜੀਓ, ਦੁੱਖ ਹਰਤ ਕਰਤਾ ਸੁਖੇ ਸੁਆਮੀ, ਸਰਨ ਸਾਧੂ ਆਇਆ, ਸੰਸਾਰ ਸਾਗਰ ਮਹਾਂ ਬਿਖੜਾ, ਪਲ ਏਕ ਮਹੇ ਤਰਾਇਆ, ਪੂਰ ਰਹਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ, ਬਿਨਵੰਤ ਨਾਨਕ ਸਦਾ ਸਿਮਰੀ, ਸਰਬ ਦੁੱਖ ਭੈ ਪੰਜਨੋ,

ਜੇ ਜੰਤ ਸਭ ਵਸ ਤੇਰੇ ਸਗਲ ਤੇਰੀ ਸਾਰੇ ਆਏ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀ ਆ ਬਨਵੰਤ ਨਾਨਕ ਗੁਣ ਗਾਏ ਜੀਵਾਂ ਹਰ ਜਪ ਜਪੋ ਬਨਵਾਰੀ ਆਏ ਤੇਰਾ ਦਰਸ ਅਪਾਰ ਨਾਮ ਮੋਲੀ ਜੀਓ ਨਿਤ ਜਪਹੇ ਤੇਰੇ ਦਾਸ ਪੁਰਖ ਅਤੁਲੀ ਜੀਓ ਸੰਤ ਰਸਨ ਉਠਾ ਆਪ ਤੁਠਾ ਹਰ ਰਸੇ ਸੇ।

ਧਨ ਦਿਨ ਜਾਗਿਆ ਸਦਾ ਸਦਾ ਸਮਰਤਾ ਸੁਆਮੀ ਸਾਹ ਸਾਸ ਗੁਣ ਬੋਲੀ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਮਾਨਾ ਸੇਖ ਨਾਗ ਤੇਰੋ ਮਰਮ ਨ ਜਾਨਾ ਸੰਤ ਸੰਗਤ ਰਾਮ ਹਿਰਦੇ ਵਸਾਈ ਰਹਾਉ ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਮਲਾ ਨਹੀਂ ਕਵਲਾ ਨਹੀਂ ਜਾਨਾ ਕਹਿ ਕਬੀਰ ਸੋ ਪਰਮੈ ਨਾਹੀ ਪਾਗਲਾ ਗਰਾਮ ਰਹੇ ਸਿਰ ਨਾਹੀ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਕਟੇ ਤਨ ਸੀਜੇ ਕਾਲ ਅਹੇਰੀ ਫਿਰੇ ਬਦਕ ਜਿਉਂ ਕਹੋ ਕਵਣ ਬਿਦ ਕੀ ਜਾਏ ਸੋ ਦਿਨ ਆਵਣ ਲਾਗਾ ਮਾਤ ਪਿਤਾ ਪਾਈ ਸਤਬਿਨਤਾ ਕਹੋ ਕਹੁ ਹੈ ਕਾਂਕਾ ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸ਼ੂ ਨਾ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸੂ ਨਾ ਸੂਜੈ ਕਹਿਤ ਕਬੀਰ ਸੁਨੂਰੇ ਪ੍ਰਾਣੀ ਸੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਹੀ ਸਰਨਾ ਜੋ ਜਨ ਭਾਉ ਭਗਤ ਕਸ ਜਾਣੇ ਤਾਂ ਕੋ ਚਰਜ ਕਾਹੂ ਜੋ ਜਲ ਜਲ ਮੈਂ ਪੈਸ ਨ ਨਿਕਸੀ ਤੂੰ ਢੁਰ ਮਿਲਿਓ ਜਲਾਹੂ ਹਰ ਕੇ ਲੋਗਾਂ ਮੈਂ ਤੋ ਮਤ ਕਾ ਪੂਰਾ ਜੋ ਤਨ ਕਾ ਸੇ ਤਜੇ ਕਬੀਰਾ ਰਮਈਏ ਕਹਾਂ ਨ ਹੋਰਾ ਰਹਾਉ ਕਹਿਤ ਕਬੀਰ ਸੁਨੂਰੇ ਲੋਈ ਭਰਮ ਨ ਭੁੱਲੋ ਕੋਈ ਕਿਉਂ ਕਾਂਸੀ ਕਿਆ ਉਖਰ ਮਗ ਹਰ ਰਾਮ ਹਿਰਦੇ ਜੋ ਹੋਈ ਇੰਦਰ ਲੋ

ਨਾ ਚਨਾਏ। ਪਹਿਲ ਪੁਰਸ ਵਰਾ ਅਥੂਨ ਪ੍ਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਹਾਉ। ਨਚੰਤੀ ਗੋਪੀ ਜੰਨਾ ਨਈਆਂ ਤੇ ਬੈਰੇ ਕਨਾ ਤੁਰਕ ਤਰਕ ਨਾ ਚਾ ਭਰਮੀਆਂ ਚਾ ਕੇਸਵਾ ਬਚਾਉਣੀ ਆਈਏ ਮਾਈਏ ਏਕ ਆਨ ਜੀਓ। ਪਿੰਦੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ।

ਕਾਰਣਾ ਪਤਿਤ ਪਾਵਨ ਮਾਧੋ ਬਿਰਦ ਤੇਰਾ ਧਨ ਤੇ ਵੇ ਮੁਨ ਜਾਨੋ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੇ ਲੈ ਧੂਰ ਗੋਬਿੰਦ ਚਰਨਨ ਕੇ ਸੁਰ ਨਰ ਮੈਂ ਮੁਨ ਜਨ ਤਿੰਨੋ ਤੇ ਦੂਰ ਹਾਓ ਦੀਨ ਕਾ ਦਿਆਲ ਮਾਧੋ ਗਰਬ ਪਰਿਹਾਰੀ ਚਰਨ ਸਰਨ ਨਾਮਾ ਬਲ ਤੇ ਹਾਰੀ ਤਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੇ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀ ਜੈ ਹਉ ਬਲ ਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਬੋਲ ਰਹਾਉ ਬਹੁਤ ਜਨਮ ਬਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੈ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੀ ਸੋਜਸ ਪੂਰ ਰਾਖੋ ਮਨ ਸੋ ਮਦ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੇ ਮੈਂ ਤੋ ਮੋਲ ਮਹਿੰਗੀ ਲਈ ਜੀ ਛਟੇ ਰਹਾਉ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੇ ਭਾਵ ਬਿਨਾ ਭਗਤ ਨਾ ਹੋਏ ਤੇਰੇ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉਂ

ਝੂਠੇ ਸਗਲ ਪਸਾਰੇ ਰਹਾਉ। ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲਏ ਛਿਟਕਾਰੇ। ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਲੈ ਤੁਝੇ ਕੋ ਚਾਰੇ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੇ, ਨਾਮ ਤੇਰੋ ਤੇਲ ਲਹਿ ਮਹਿ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਨਾਮ ਤੇਰੋ ਧਾਗਾ, ਨਾਮ ਫੂਲ ਮਾਲਾ, ਭਾਰ ਅਠਾਰ ਹੈ ਸਗਲ ਜੁਠਾਰੇ। ਤੇਰੋ ਕੀਆ ਤੁਝੇ ਕਿਆ ਰਪੋ, ਨਾਮ ਤੇਰਾ ਤੂੰ ਹੀ ਚਵਰ ਤੁਲਾਰੇ। ਦਸ ਅਠਾ ਅੱਠ ਸੱਠ ਚਾਰੇ ਖਾਣੀ, ਇਹ ਵਰਤਨ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤਿਹਾਰੇ। ਧਨਾ ਸ੍ਰੀ ਬਾਣੀ ਭਗਤਾਂ ਕੀ ਤਰਲੋਚਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਰਾਇਣ ਨਿੰਦ ਸਕਾਏ ਪੂਲੀ ਗਵਾਰੀ, ਦੋ ਕਿਰਤ ਸੋ ਕਿਰਤ ਥਾਰੋ ਕਰਮਰੀ ਰਹਾਉ। ਸੰਕਰਾ ਮੈਤਕ ਵਜਤਾ ਸੁਰਸਰੀ ਸਨਾਨ ਰੇ, ਕੁੱਲ ਜਨ ਮਦੇ ਮਿਲਹੋ ਸਾਰੰਗ ਪਾਨ ਰੇ। ਕਰਮ ਕਰ ਕਲੰਕ ਮਫੀਠ ਸਰੀ, ਵਿਸ਼ਵ ਕਾ ਦੀਵਕ ਸੁਆਮੀ ਤਾਂ ਚੇਰੇ ਸਵਾਰਥੀ, ਪੰਖੀ ਰਾਏ ਗਰੁੜ ਤਾਂ ਚੇ ਮਾਧਵਾਇ। ਕਰਮ ਕਰ ਅਰਣ ਪਿੰਗਲਾ ਰਈ, ਅਨਿੰਕ ਪਾਤਕ ਹਰਤਾ ਤ੍ਰ ਪਵਨ ਨਾਥਰੀ, ਤੀਰਥ ਤੀਰਥ ਪਰਮਤਾ ਲਹੇ ਨਾ ਪਾਰਰੀ। ਕਰਮ ਕਰ ਕਪਾਲ ਮਫੀਠ ਸਰੀ, ਅੰਮ੍ਰਿਤ ਸਸਿਆ ਤੀਨ ਲਖਮੀ, ਕਲਪ ਤਰ ਸਿਖਰ ਸੁਨਾਗਰ ਨਦੀ ਚੇ ਨਾਥੰ। ਕਰਮ ਕਰ ਖਾਰ ਮਫੀਠ ਸਰੀ, ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ, ਬਣ ਸਲ ਬਿਸਲ ਆਣ ਤੋਖੀ ਲੈ ਹਰੀ। ਕਰਮ ਕਰ ਕਸੌਟੀ ਮਫੀਠ ਸਰੀ, ਪੂਰਬ ਲੋਕ ਕਿਰਤ ਕਰਮ ਨਾ ਮਿਟੇ ਰੀ, ਕਰ ਗਿਹਣ ਤਾਂ ਚੇ ਮੋਹੇ ਜਾਪੀ ਲੈ ਰਾਮ ਚੇ ਨਾਮ। ਬਦਤ ਤਰਲੋਚਨ ਰਾਮ ਜੀ ਸ੍ਰੀ ਸੈਣ, ਧੂਪ ਦੇਵ ਕਿਰਤ ਸਾਜ ਆਰਤੀ, ਵਾਰਨੇ ਜਾਉ ਕਮਲਾਪਤੀ। ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ।

ਬੰਦ ਬਖਾਨੇ ਮਦਨ ਮੂਰਤ ਪੈਤਾਰ ਗਬਿੰਦੇ ਸੈਣ ਭਣੇ ਭਜ ਪਰਮਾਨੰਦੇ ਪੀਪਾ ਕਾਇਓ ਦੇਵਾ ਕਾਹਿਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਨੇ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਵਨਿਧ ਪਾਈ ਨਾਮ ਕੇ ਸਿਆਏ ਬੋ ਨਾਮ ਕਸ ਜਾਏ ਬੋ ਰਾਮ ਕੀ ਦੁਹਾਈ ਰਹਾਓ ਜੋ ਬ੍ਰਹਿਮੰਡੇ ਸੋਏ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ ਧੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਰਹਾਓ

ਸਤਿ ਸ੍ਰੀ ਅਕਾਲ। ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਕਰਕੇ ਗਏ ਹਨ ਚੰਗੇ ਜਨ ਧੰਨਾ ਲੇਵੇ ਮੰਗੀ। ਜੈ ਸ੍ਰੀ ਮਹਲਾ ਚੌਥਾ ਕਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਹੀਰੇ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ, ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ। ਗੁਰ ਪੂਰੇ ਹਰ ਨਾਮ ਦਰੜਾਇਆ, ਬਿਨ ਨਾਮ ਜੀਵਨ ਬਿਰਥਾ ਰਹਾਓ। ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਸੇਵੇ ਕਬਹੂ, ਤਿਨ ਸਭ ਜਨਮ ਅਗਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੈ, ਤਿਨ ਸਫਲਿਓ ਜਨਮ ਸਨਾਥਾ। ਮੋਹ ਕੋ ਕੀਜੇ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਗਿਆਨੀ, ਕਿਉਂ ਚਾਲੇ ਮਾਰਗ ਪੰਥਾ। ਹਮ ਅੰਧਲੇ ਕੋ ਗੁਰੇ ਅੰਚਲ ਦੀ ਜੈ, ਜਨ ਨਾਨਕ ਚੱਲੇ ਮਲੰਥਾ। ਜੈਤ ਸ੍ਰੀ ਮਹੱਲਾ ਚੌਥਾ। ਹੀਰਾ ਲਾਲ ਅਮੋਲਕ ਹੈ ਪਾਰੀ, ਬਿਨ ਗਾਹਕ ਮੀਕਾ ਕਾਖਾ। ਰਤਨ ਗਾਹਕ ਗੁਰ ਸਾਧੂ ਦੇਖਿਓ, ਤਬ ਰਤਨ ਬਕਾਨੋ ਲਾਖਾ। ਮੇਰੇ ਮਨ ਗੁਪਤ ਹੀਰ ਹਰ ਰਾਖਾ, ਦੀਨ ਦਿਆਲ ਮਿਲਾਇਓ ਗੁਰ ਸਾਧੂ। ਗੁਰ ਮਿਲ ਗਏ ਹੀਰ ਪਰਾਖਾ ਰਹਾਓ। ਮਨ ਕੋਠੀ ਅਗਿਆਨ ਅੰਧੇਰਾ, ਤਿਨ ਕਰ ਰਤਨ ਲਾਖਾ। ਤੇ ਉੱਜੜ ਭਰਮ ਮੂਏ ਗੁਵਾਰੀ, ਮਾਇਆ ਪਿਅੰਗ ਬਿਖ ਚਾਖਾ। ਹਰ ਹਰ ਸਾਧ ਮੇਲੋ ਜਨਨੀ ਕੈ, ਹਰ ਸਾਧੂ ਸਰਨ ਹਮ ਰਾਖਾ। ਹਰ ਅੰਗੀਕਾਰ ਕਰੋ ਪ੍ਰਭ ਸੁਆਮੀ, ਹਮ ਪਰੇ ਭਾਗ ਤੁਮ ਪਾਖਾ। ਜਿਹਵਾ ਕਿਆ ਗੁਣ ਆਖ ਵਖਾਣੇ, ਤੁਮ ਵੱਡ ਅਗਮ ਵੱਡ ਪੁਰਖਾ। ਜਨ ਨਾਨਕ ਹਰ ਕਿਰਪਾ ਧਾਰੀ, ਪਖਾਣ ਡੂਬਤ ਹਰ ਰਾਖਾ। ਜੈ ਸ੍ਰੀ ਮਹੱਲਾ ਚੌਥਾ। ਹਮ ਬਾਰ ਕਛੂ ਨ ਜਾਣੇ, ਗਤ ਮੇ ਤੇਰੇ ਮੂਰਖ ਮੁਗਧ ਏਆਨਾ। ਹਰ ਕਿਰਪਾ ਧਾਰ ਦੀਜੇ ਮਤਿ ਉੱਤਮ, ਕਰ ਲੀਜੇ ਮੁਗਧ ਸਿਆਨਾ। ਮੇਰਾ ਮਨ ਆਲਸੀਆ ਉਗਲਾਨਾ, ਹਰ ਹਰ ਆਨ ਮਿਲਾਇਓ ਗੁਰ ਸਾਧੂ। ਮਿਲ ਸਾਧੂ ਕਵਟ ਖਿਲਾਨਾ ਰਹਾਓ। ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀ ਅਰੇ, ਮੇਰੇ ਪ੍ਰੀਤਮ ਨਾਮ ਪਰਾਨਾ। ਬਿਨ ਨਾਵੇਂ ਮਰ ਜਾਈਏ ਮੇਰੇ ਠਾਕਰ, ਜੋ ਅਮਲੀ ਅਮਲ ਲਬਾਨਾ। ਜਿਨ ਮਨ ਪ੍ਰੀਤ ਲਗੀ ਹਰ ਕੇਰੇ, ਤਿਨ ਧੁਰ ਭਾਗ ਪਰਾਨਾ। ਤਿਨ ਹਮ ਚਰਨ ਸਰੇਵੇ ਖਿਨ ਖਿਨ, ਜਿਨ ਹਰ ਮੀਠ ਲਗਾਨਾ। ਹਰ ਹਰ ਕਿਰਪਾ ਧਾਰੀ ਮੇਰਾ ਠਾਕਰੇ, ਜਨ ਬਿਸਰਿਆ ਚਰੀ ਮਲਾਨਾ। ਧੰਨ ਧੰਨ ਸਤਿਗੁਰ ਜਿਨ ਨਾਮ ਦਰੜਾਇਆ, ਜਨ ਨਾਨਕ ਤਿਸ ਕੁਰਬਾਨਾ। ਜੈਤ ਸ੍ਰੀ ਮਹੱਲਾ ਚੌਥਾ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰਸਕ ਰਸਕ ਫਲ ਲਾਗਵਾ। ਮਾਇਆ ਪਿਅੰਗ ਗ੍ਰਸੂ ਹੈ ਪ੍ਰਾਣੀ, ਗੁਰਬਚਨੀ ਬਿਸ ਹਰ ਕਾਢਵਾਏ। ਮੇਰਾ ਮਨ ਰਾਮ ਨਾਮ ਰਸ ਲਾਗਵਾ, ਹਰ ਕੀਏ ਪਤਤ ਪਵਿੱਤਰ ਮਿਲ ਸਾਦੇ। ਗੁਰ ਹਰ ਨਾਮੇ ਹਰ ਸੁਚਾ ਅਖਬਾ ਰਹਾਓ। ਧੰਨ ਧੰਨ ਵੱਡ ਪਾਗ ਮਿਲਿਓ ਗੁਰ ਸਾਧੂ, ਮਿਲ ਸਾਧੂ ਲਿਵਿਓ ਨ ਮਨ ਲਾਗਵਾ। ਤ੍ਰਿਸ਼ਨਾ ਅਗਨ ਬੁੱਝੀ ਸ਼ਾਂਤ ਪਾਈ, ਹਰ ਨਿਰਮਲ ਨਿਰਮਲ ਗੁਣ ਗਾਏ ਬਾਈ। ਤਿਨਕੇ ਪਾਖੀਨ ਤੁਰ ਪਾਏ, ਜਿਨ ਸਤਿਗੁਰ ਦਰਸ਼ਨ ਪਾਏ ਬਾ। ਤੇ ਦੂਜੇ ਭਾਏ ਪਵੇ ਗਰਭ ਜੋਨੀ, ਸਭ ਬਿਰਥਾ ਜਨਮ ਤਿਨ ਜਾਏ ਬਾ। ਹਰ ਦੇਵ ਬਿਮਲ ਮਤ ਗੁਰਸਾਧ ਪੱਗ ਸੇਵੈ,
ਹਮ ਹਰ ਮੀਠ ਲਗਾਏ ਬਾ ਜਨ ਨਾਨ ਕਰੇਣ ਸਾਧ ਪਗ ਮੰਗਾਏ ਹਰ ਹੋਏ ਦਿਆਲ ਦਵਾਏ ਬਾ ਜੈ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੁਝੀ ਦੇਹੇ ਫਿਰੇ ਬਿਨ ਨਾਵੈ ਉਹ ਕਪ ਕਪ ਮੂਏ ਕਰਾਂ ਜਾ ਮੇਰੇ ਮਨ ਜਾਪੋ ਰਾਮ ਨਾਮ ਹਰ ਸਮਝ ਮਾਂਝਾ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਏ ਸਤਿਗੁਰ ਮਾਂਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਪਾਗੇ ਸਭ ਕਿਲ ਵਿਖ ਗਏ ਗਵਾਂਝਾ ਸਤਿਗੁਰ ਸਾਹੋ ਪਾਇਆ ਵਡ ਦਾਣਾ ਹਰ ਦੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ ਧਰਮ ਰਾਏ ਦਰਕਾਰ ਦੁਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸ੍ਰੀ ਮਹਲਾ ਚੌਥਾ ਸਤ ਸੰਗ ਸਾਧ ਪਾਈ ਵਡ ਭਾਗੇ ਮਨ ਚਲ ਤੋ ਪਇਓ ਅਰੂੜਾ ਅਨਹਤ ਤੁਨ ਵਾਜੇ ਨਿਤ ਵਾਜੇ

ਪਾਈ ਸਤਿਗੁਰੁ ਹਰ ਮਿਲਿਓ ਲਾਏ ਚਪੀਲਾ ਰਹਾਉ। ਸਾਕਤ ਬੰਧ ਪਏ ਹੈ ਮਾਇਆ ਬਿਖ ਸੰਚੇ ਲਾਏ ਜਗੀੜਾ ਹਰ ਕੇ ਅਰਥ ਖਰਚਨਾ ਸਾਕੇ ਜਮਕਾਲ ਸਹੇ ਸਿਰ ਪੀੜਾ ਜਿਨ ਹਰਿ ਅਰਥ ਸਰੀਰ ਲਗਾਇਆ ਗੁਰਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਦ ਸਾਧ ਗੁਰ ਮਿਲ ਸਾਧੂ ਪਖਾਨ ਹਰਿਓ ਮਨ ਮੂੜਾ ਜੈਤ ਸ੍ਰੀ ਮਹਲਾ ਚੌਥਾ ਕਰ ਦੂਜਾ ਇਕਿਓ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲੀਏ ਸੁਖ ਹੋਈ ਰਾਮ ਹਰ ਗੁਣ ਗਾਓ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੀਏ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ

ਜੈ ਸ੍ਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕਿਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬੱਤਰ ਰਮਣ ਨਾਨ ਅਗਨਾਸਨ ਜਗਦੀਸ਼ਰ ਹੈ ਵੇਖਣ ਸੁਣ ਸੁਨਾਵਣੋ ਮਨ ਮੈਂ ਦ੍ਰਿੜੀਏ ਸਾਚ ਪੂ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰਜਨ ਗਾਈਐ ਸਭੇ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨਮੈ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਜ ਸਾਜ ਸਮਰੰਤ ਨਾਨਕ ਮਹਾ ਅਗਨਾ ਬਨਾਸਨ ਮੁਖ ਤਲੇ ਪੈਰ ਉਪਰੇ ਵਸੰਦੋ ਕੁਹਥੜੇ ਥਾਏ ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰੇ ਜਿਸ ਦੇ ਨਾਏ ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਜਾਰ ਉਰਦ ਮੁਖ ਝੀਲ ਬਿਕਲ ਨਰਕ ਘੋਰ ਗਬਾਰ ਹਰ ਸਿਮਰਤ ਤੂੰ ਨਾ ਜਲ ਹੈ ਮਨ ਤਨ ਉਰ ਧਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰੀ ਪ੍ਰਭ ਬਿਸਰਤ ਸੁਖ ਦੇ ਨਾਹੇ ਜਾਸੇ ਜਨਮ ਹਾਰ ਸਲੋਕ ਮਨ ਇਸਾ ਦਾਨ ਕਰਨ ਸਰਬਤਰੰ ਆਸਾ ਪੂਰਨ ਹੈ ਖੰਡਣ ਕਲ ਕਲੇਸੇ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਹਵ ਰੰਗ ਮਾਣੇ ਜਿਸ ਸੰਗ ਤੇ ਸੋ ਲਾਈਏ ਨੇਹੋ ਸੋ ਸਭ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜਿਉ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਿਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਜੋਗ ਸਾਜ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਤ੍ਰੇ ਤੇ ਪ੍ਰੇਤ ਹੈ ਤੁਤੜੀਆ ਸੋ ਪ੍ਰੀਤ ਜੋ ਲਾਏ ਬੇਅੰਨ ਸਿਉਂ ਨਾਨਕ ਸੱਚੀ ਰੀਸ ਆਈ ਸੇ ਤੀਰਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ ਖਿਨ ਗ੍ਰਹਿ ਮੈਂ ਬਸਨਾ ਦੇਵੀ ਜਿਨ ਸੋ ਹੋ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈ ਸਾਬੇ ਜੇ ਸੋ ਲੂਣੇ ਕਰਮ ਇਹੋ ਖੇਤ ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਸਲੋਕ ਕੋਟ ਦਾਨ ਇਸ਼ਨਾਨ ਅਨਕ ਸੋਧਨ ਪਵਿੱਤਰ ਤਹੇ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਮੁਚਤੇ ਈਂਦਨ ਕੀ ਤੁਮ ਕਣਾ ਭੋਰੇ ਦਿੱਤਮ ਪਾਹੇ ਮਨ ਵਸੰਦੜੋ ਸੱਚ ਸਹੁ ਨਾਨਕ ਹੰਬੇ ਦੁਖੜੇ ਉਲਾਹੇ ਪੌੜੀ ਕੋਟ ਅਗਾ ਸਭ ਨਾਸੇ ਹੋਏ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈ ਆਏ ਹਰ ਕੇ ਗੁਣ ਗਾਉ ਜਨਮ ਮਰਨ ਪੈ ਕਾਟੀ ਹੈ ਨਿਚਲ ਸੱਚ ਥਾਉ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲੇਹੂ ਨਾਨਕ ਬਲ ਜਾਉ ਸਲੋਕ ਗ੍ਰਹਿ ਰਚਨਾ ਅਪਾਰ ਮਨ ਬਲਾ ਸੁਆਦ ਰਸੇ ਕੁੰਦਾਜ ਨਾ ਸਿਮਰੰਤ ਨਾਨਕ ਤੇ ਜੰਤ ਬਿਸ਼ਟਾ ਕਿਰਮ ਹੈ ਮੁਚ ਅਡੰਬਰ ਹਵ ਕਹਿ ਮੰਜ ਮੁਹੱਬਤ ਨੇਹੇ ਸੋ ਸਾਈ ਜੇ ਵਿਸਰੇ ਨਾਨਕ ਸੋ ਤਨ ਖਿਹੇ ਪੌੜੀ ਸੁੰਦਰ ਸੇਜ ਅਨੇ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਰ ਸੁਗੰਧ ਲਾਇ ਮੋਤੀ ਹੀਰੇ ਮਨ ਸੇ ਸੁਖ ਮਾਣਦਾ ਕਿਸ ਨਾਹੇ ਵਸੂਰੇ ਸੋ ਪ੍ਰਭ ਚੇਤਨ ਆਵੇ ਵਿਸ਼ਟਾਂ ਕੇ ਕੀਰੇ
ਬਿਨ ਹਰ ਨਾਮ ਨ ਸਾਂਤ ਹੋਇ ਕਿਤ ਬਿਦ ਮਨ ਧੀਰੇ। ਸਲੋਕ ਆਈ ਚਰਨ ਕਮਲ ਬਿਰਹੰ ਖੋਜੰਤ ਬਰਾਗੀ ਦਾ ਦਿਸੇ ਚਾ ਗੰਤ ਕਵਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮ ਹੈ। ਮਨ ਸਾਈ ਮੁਖ ਉਚਰਾ ਵਤੇ ਹੰਬੇਲ ਨਾਨਕ ਹੰਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ। ਬਸਤਾਂ ਟੋਟੀ ਝੌਂਪੜੀ ਚੇਰ ਸਭ ਛਿੰਨਾ ਜਾਤ ਨਾ ਪਤ ਨਾ ਆਦਰ ਉਦਿਆਨ ਪਰਮਿੰਨਾ। ਮਿੱਤਰ ਨਾ ਇੱਠ ਤਨ ਰੂਪਹੀਣ ਕਿਸ ਸਾਕ ਨਸ਼ਨਾ ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨਾ। ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧੇ ਨਾਨਕ ਸੁਪਨ ਮਨੋਰਥ ਮਾਇਆ। ਸੁਪਨੇ ਹੰਬ ਰੰਗ ਮਾਣਿਆ ਮਿੱਠੜਾ ਲੱਗੜਾ ਮੋਹ ਨਾਨਕ ਨਾ ਬਹੂਣਿਆ ਸੁੰਦਰ ਮਾਇਆ ਤ੍ਰੋਹ ਪੌੜੀ। ਸੁਪਨੇ ਸੇਤੇ ਚਿੱਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਬਿਖਲਾਇਆ ਆਰਜਾ ਗਈ ਵਹਾਏ ਧੰਦੇ ਧਾਇਆ ਪੂਰਨ ਪੈ ਨਾ ਕਾਮ ਮੋਹਿਆ ਮਾਇਆ। ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਸਲੋਕ ਬਸੰਤ ਸਵਰਗ ਲੋਕ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ ਬਸਰੰਤ ਹਰ ਗੋਪਾਲੀ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਹੈ। ਕੌਤਿਕ ਕੋਡ ਤਮਾਸਿਆ ਚਿਤਨ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰ ਹੈ ਉਜੜ ਸੋਈ ਥਾਉ ਪੌੜੀ। ਮਹਾਂ ਭਿਆਨ ਉਦਿਆਨ ਨਗਰ ਕਰਮਾਨਿਆ ਝੂਠ ਸਮੱਗਰੀ ਭੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ ਫਿਰੇ ਦਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸ਼ਤਾਨਿਆ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤ ਹੀ ਸਚੰਤ ਬਿਖਿਆ ਸਲੰ ਸਿੰਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ। ਖੰਦੜੋ ਕੀ ਭੁੱਲ ਤੁਮਾਂ ਦਸਮ ਸੋਣਾ ਅੰਡ ਨਾਲ ਹੰਦੜੋ ਮੁੱਲ ਨਾਨਕ ਸਾਸ ਨਾ ਜੁਲੀ ਮਾਇਆ ਪੌੜੀ। ਚਲਦਿਆਂ ਨਾਲ ਨਾ ਚੱਲੇ ਸੋ ਕੋ ਸੰਜੀਏ ਤਿਸਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਹੈ। ਹਰ ਬਿਸਰਿਆ ਕਿਉਂ ਤ੍ਰਵਤਾ ਆਵੇ ਨਾ ਮਨ ਰੰਜੀਏ ਪ੍ਰਭੂ ਛੋੜ ਅਨ ਲਾਗੇ ਨਰਕ ਸਮੰਜੀ ਹੈ। ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀ ਹੈ। ਸਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਾਰ ਮਿਸ਼ਟੰ ਪ੍ਰਭ ਦਰਸ਼ਨੰ। ਲੰਗੜਾ ਸੁਨੇਹੋ ਮਨ ਮਜਾਹੂ ਹਤਰਤਿਆ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਤਣੀ ਪੌੜੀ। ਹਰ ਬਿਨ ਕਸੂ ਨ ਲਾਗੈ ਭਗਤਨ ਕੋ ਮੀਠਾ ਆਣ ਸਵਾਦ ਸਭ ਫੀਕਿਆ ਕਰ ਨਿਰਨੋਂ ਡੀਠਾ। ਅਗਿਆਨ ਪਰਮ ਦੁੱਖ ਕੱਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਬੇਦਿਆ ਜੋ ਰੰਗ ਮਜੀਠਾ। ਜੀਉ ਪ੍ਰਾਣ ਧਨ ਮਨ ਪ੍ਰਭੂ ਬਿਨਸੇ ਸਭ ਝੂਠਾ। ਸਲੋਕ ਚਾਕਤ ਜਲੰ ਨਹ ਜੀਵ ਮੀਨੰ ਨਹ ਤਿਆਗ ਚਾਤ੍ਰੰਗ ਵੇਗ ਮੰਡਲ ਹੈ ਬਾਣ ਬਿਧੰਚ ਕਰੰ ਕਨਾਦੰ ਅਲ ਬੰਧਨ ਕੁਸਮ ਬਾਸਨ ਹੈ। ਚਰਨ ਕਮਲ ਰਚੰਤ ਸੰਤਾਂ ਨਾਨਕ ਆਨ ਨਾ ਰੁਚਤੇ ਮੁਖ ਦਿਖਾਉ ਪਲਕ ਸਾਡੇ ਆਨੰਦ ਉਚੇਤ ਜੀਵਨ ਸੰਗਮ ਤੇ ਤਣੀ ਹਰ ਨਾਨਕ ਸੰਤਾਂ ਮੇਤ ਪੌੜੀ। ਜੋ ਮਸਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਬਹੂਣਾ ਚਾਤਰ ਕਿਉਂ ਕਿਉਂ ਕਰ ਤ੍ਰਿਪਤਾਵੇ।

ਤੂੰ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੇ ਸਲੋਕ ਹੈ, ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ, ਨਹ ਬਸਰੰਤ ਨਾਮ ਅਚੁੱਤ ਨਾਨਕੇ ਆਸ ਪੂਰਨ ਪਰਮੇਸ਼ਰ ਹੈ। ਸੀਤੜਾ ਮਨ ਮਜਾਹੇ ਪਲਕ ਨ ਥੀਵੇ ਬਾਹਰਾ, ਨਾਨਕ ਆਸੜੀ ਨਵਾਹੇ ਸਦਾ ਪਖੰਦੋ ਸੱਚ ਤਣੀ ਪੌੜੀ, ਆਸਾਵੰਤੀ ਆਗ ਸਾਈਂ ਪੂਰੀਏ, ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀਏ। ਦੇਹੋ ਦਰਸ ਮਨ ਚਾਉ ਲਹਿ ਜਾਏ ਵਸੂਰੀਏ, ਹੋਏ ਪਵਿੱਤਰ ਸਰੀਰ ਚਰਨਾ ਧੂਰੀਏ, ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ। ਸਲੋਕ ਰਸਨਾ ਉਚਰੰਤ ਨਾਮੰ ਸਰਵਣ ਸਨੰਤ ਸ਼ਬਦ ਅੰਮ੍ਰਿਤ ਹੇ, ਨਾਨਕ ਤਿੰਨ ਸਦ ਬਲਹਾਰੰ ਜਿੰਨਾ ਧਿਆਨ ਪਾਰ ਬ੍ਰਹਮਣ ਹੈ। ਹਮ ਕੜਾਵੇ ਕੰਮ ਇੱਕ ਸਾਈਂ ਬਾਰੇ, ਨਾਨਕ ਸੇ ਧਾਨਾ ਜਿੰਨਾ ਪਿਰਹੜੀ ਸੱਚ ਸਿਓ ਪੌੜੀ, ਸਦ ਬਲਹਾਰੀ ਤਿੰਨਾ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਵਾਵੇ ਪ੍ਰਭ ਮਥਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥ, ਚਰਨ ਪ੍ਰੀਤ ਪਵਿੱਤਰ ਚਾਲੇ ਪ੍ਰਭ ਪਥਾ, ਸੰਤਾਂ ਸੰਗ ਉਦਾਰ ਸਗਲਾ ਦੁੱਖ ਲਥਾ। ਸਲੋਕ ਭਾਵੇ ਅਦੋਤ ਕਰਨ ਹਰ ਰਮਣ ਸੰਜੋਗ ਪੂਰਨ ਹੈ, ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤੀ, ਕੀਮ ਨ ਸਕਾ ਪਾਏ ਸੁਖ ਮਿਤੀ ਹੂੰ ਬਾਰੇ, ਨਾਨਕ ਸਾਹਿਬੇ ਲੜੀ ਪਰਵਾਣਾ ਜਿਤ ਮਿਲਿੰਦੜੂ ਮਾਂ ਪਿਰੀ ਪੌੜੀ।

ਹਰ ਨੈਨੋ ਹਰ ਪ੍ਰਭ ਹੇ ਰਾਏ, ਸਤਿਗੁਰ ਦਿਆਲੋ ਹਰ ਨਾਮ ਦਰੜਾਏ ਆਏ, ਹਰ ਪਾਦਰ ਹਰ ਪ੍ਰਭ ਕੇ ਰਾਏ, ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇ ਰਾਏ, ਹਰ ਹਿਰਦੇ ਮਨ ਤਨ ਮੀਠਾ ਲਾਗਾ, ਹੁਕਮ ਅਤਿਕ ਭਾਗ ਚੰਗੇ ਰਾਏ, ਲੋਭ ਕਾਰ ਜਿੰਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ, ਕੋਈ ਮਨਮੁਖ ਮੂੜ ਅਗਿਆਨੀ ਕਹੀ ਆਏ, ਤਿੰਨ ਮਸਤਕ ਭਾਗ ਮੰਦੇਰਾ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇ ਰਾਏ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੇਰਾ, ਟੋਡੀ ਮਹੱਲਾ ਪੰਜਵਾ ਕਰ ਪਹਿਲਾ, ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸੰਤਨ ਅਵਰ ਨ ਕਾਹੂ ਜਾਨੇ, ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਭਾਗ ਸੁਆਮੀ ਰਹਾਓ, ਊ ਸਮਾਨਾ ਠਾਕਰ ਤੇਰੋ, ਅਵਰ ਨ ਕਾਹੂ ਤਾਨੇ, ਐਸੋ ਅਮਰ ਮਿਲਿਓ ਭਗਤਨ ਕੋ, ਰਾਚ ਰਹੇ ਰੰਗ ਗਿਆਨੀ, ਰੋਗ ਸੋਗ ਦੁੱਖ ਜਰਾ ਮਰਾ ਹਰ, ਜਨੇ ਨਹੀਂ ਨਿਕਟਾਨੇ, ਨਿਰਭੋ ਹੋਏ ਰਹੇ ਲਿਵ ਏਕੇ, ਨਾਨਕ ਹਰ ਮਨ ਮਾਨੇ, ਟੋਡੀ ਮਹੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੇ, ਤਾਂ ਕੋ ਧੋਖਾ ਕਹਾਂ ਬਿਆਪੇ, ਜਾਂ ਕੋ ਓਟ ਤੁਹਾਰੀ ਰਹਾਉ, ਬਿਨ ਸਿਮਰਨ ਜਿਉ ਜੀਵਨ ਬਲਣਾ, ਸਰਪ ਜੈਸੇ ਹਰ ਜਾਰੇ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ।

ਨਾਨਕ ਤਿਸ ਬਲਹਾਰੀ ਟੋਡੀ ਮਹੱਲਾ ਪੰਜਵਾ ਕਰ ਦੂਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਰਦ ਸਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਿਤ ਨਾ ਇਹ ਮਨ ਲਾਇਓ ਬਿਕਸੋ ਭੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸੋ ਭਾਉ ਨਾ ਕੀਨੋ ਨੈ ਸਤਿਪੁਰਖ ਮਨਾਇਓ ਧਾਵਤ ਕੋ ਤਾਵੇ ਬਹੁ ਭਾਤੀ ਜੋ ਤੇਲੀ ਬਲਦ ਪਰਮਾਇਓ ਨਾਮ ਦਾਨ ਇਸ਼ਨਾਨ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਧੋਖਿਓ ਨਾ ਬੂਝਿਓ ਅਪਣਾਇਓ ਪਰ ਉਪਕਾਰ ਨਾ ਕਬਹੂ ਕੀਏ ਨਹੀਂ ਸਤਿਗੁਰ ਸੇਵਤ ਆਇਓ ਪੰਚ ਦੂਤ ਰਤ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਾਰ ਭਗਤ ਵਸਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਸੇ ਰਾਖ ਲਾਜ ਅਪਣਾਇਓ ਟੋਡੀ ਮਹੱਲਾ ਪੰਜਵਾ ਮਨੁੱਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਨ ਸਿੰਗਾਰ ਬਹੁ ਕਰਤਾ ਜੋ ਮ੍ਰਿਤਕ ਉਡਾਏ ਆ ਰਹਾਓ ਧਾਏ ਧਾਏ ਕਿਰਪਨ ਸ਼ਰਮ ਕੀਨੋ ਅਕਤਰ ਕਰੀ ਹੈ ਮਾਇਆ ਦਾਨ ਪੁੰਨ ਨੇ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ ਕਰ ਪਰਣ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਸੰਗ ਨ ਪਾਇਓ ਆਪਣੇ ਪਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੋ ਮੁਸਲੇ ਸਰਾਇਆ ਖੇਦ ਪਇਓ ਬਿਗਾਰੀ ਨਿਆਈ ਕਰਕੇ ਕਾਮ ਨਾ ਆਇਆ ਭਇਓ ਅਨ ਗ੍ਰਹਿਓ ਜਾਂ ਕੋ ਪ੍ਰਭ ਕੋ ਤਿਸ ਹਿਰਦੇ ਨਾਮ ਵਸਾਇਆ ਸਾਧ ਸੰਗਤ ਕੇ ਪਾਸੇ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਈ ਕਿਰਪਾ ਨਿਦ ਬਸੁਰ ਦੇ ਹਰ ਨੇਤ ਤੈਸੀ ਬੁੱਧ ਕਰੋ ਪਰਿਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਓ ਦਾਤ ਮਾਰੇ ਕੀ ਪਾਵੋ ਧੂਰਾ ਮਸਤਕ ਲੇਲੇ ਲਾਵੋ ਮਹਾਂਪਤਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤਿਉਹਾਰੋ ਭਾਓ ਜੋ ਤੋ ਦੇਹ ਤਹੇ ਤ੍ਰਿਪਤੇ ਆਰ ਨਾ ਕਤਹੂੰ ਧਾਵੋ ਸਾਦੇ ਨਿਗਟ ਜਾਨੋ ਪ੍ਰਭ ਸੁਆਮੀ ਸਗਰਿਣ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀ ਆਏ ਸਦਾ ਸਦਾ ਹਮ ਸੂਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾ

ਅਵਰ ਕਛੂ ਮੇਰੇ ਸੰਗ ਨ ਚਾਲੇ, ਮਿਲੇ ਕਿਰਪਾ ਗੁਣ ਗਾਮ ਰਹਾਓ। ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਣ ਕੀ ਸਾਮ, ਧਾਏ ਧਾਏ ਬਹੁ ਬਿਧ ਕੋ ਧਾਵੇ, ਸਗਲ ਨਰਾਰਥ ਕਾਮ। ਬਿਨ ਗੋਬਿੰਦ ਅਵਰ ਜੇ ਚਾਹੋ, ਦਿਸੇ ਸਗਲ ਬਾਤ ਖਾਮ, ਕਹੋ ਨਾਨਕ ਸੰਤਰੇਨ ਮੰਗੋ, ਮੇਰੋ ਮਨ ਪਾਵੇ ਬਿਸਰਾਮ। ਟੋਡੀ ਮਹੱਲਾ ਪੰਜਵਾ। ਪ੍ਰਭ ਜੀ ਕੋ ਨਾ ਮਨੇ ਸੁਧਾਰੇ,

ਮਾਇਆ ਰਚ ਬੰਧ ਹਾਰੇ, ਚਰਨ ਕਮਲ ਸੰਗ ਪ੍ਰੀਤ ਮਨ ਲਾਗੇ, ਸੁਰਜਨ ਮਿਲੇ ਪਿਆਰੇ, ਅਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਵਾਰੇ, ਟੋਡੀ ਮਹੱਲਾ ਪੰਜਵਾ ਕਰ ਤੀਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਾਂ ਹਾਂ ਲਿਪਟੋ ਰੇ ਮੂੜੇ ਕਸੂ ਨਾ ਥੋਰੇ, ਤੇਰੋ ਨਹੀਂ ਸੋ ਜਾਨੀ ਮੋਰੀ ਰਹਾਓ, ਆਪ ਰਾਮ ਨ ਕੀਨੂ ਖਨੁਆ, ਜੋ ਪਰਾਈ ਸੋ ਆਪਣੀ ਮਨੁਆ, ਨਾਮ ਸੰਗੀ ਜੋ ਮਨ ਨਾ ਵਸਾਇਓ, ਛੋੜ ਜਾਹੇ ਬਾਹੂ ਚਿਤ ਲਾਇਓ, ਸੋ ਸੰਚੋ ਜਿਤ ਭੂਖ ਤਸਾਇਓ, ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ, ਕਾਮ ਕ੍ਰੋਧ ਮੋਹ ਕੋ ਪਰਿਆ, ਗੁਰਪ੍ਰਸਾਦ ਨਾਨਕੋ ਤਰਿਆ, ਟੋਡੀ ਮਹੱਲਾ ਪੰਜਵਾ, ਹਮਾਰੇ ਇੱਕ ਹਰੀ ਹਰੀ, ਆਨ ਅਵਰ ਸਿਜਾਨਾ ਕਰੀ ਰਹਾਓ, ਵੱਡੇ ਭਾ ਗੁਰ ਆਪਣਾ ਪਾਇਓ, ਗੁਰਮੋਕੋ ਹਰ ਨਾਮ ਦਰੜਾਇਓ, ਹਰ ਹਰ ਜਾਵਤਾ ਵਰਤਨੇ ਮਾ, ਹਰ ਹਰ ਧਾਏ ਕੁਸਲ ਸਭ ਖੇਮਾ, ਆਚਾਰ ਵਿਵਹਾਰ ਜਾਤ ਹਰ ਗੁਨੀਆ, ਮਹਾ ਆਨੰਦ ਕੀਰਤਨ ਹਰ ਸੁਨੀਆ, ਕਹੋ ਨਾਨਕ ਜਿਨ ਠਾਕਰ ਪਾਇਆ, ਸਭ ਕਿਸ ਤਿਸਕੇ ਗ੍ਰਹਿ ਮੈਂ ਆਇਆ, ਟੋਡੀ ਮਹੱਲਾ ਪੰਜਵਾ ਕਰ ਚੌਥਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰੂੜੋ ਮਨ ਹਰ ਰੰਗੋ ਲੋੜੇ, ਗਾਲੀ ਹਰ ਨਿਹੁ ਨਾ ਹੋਈ ਰਹਾਉ, ਹੌਟ ਦੇਂਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ, ਗੁਰਮਿਲ ਪਰਮ ਗਵਾਇਆ ਹੀ, ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਤੁਰ ਮਾਥੇ, ਇਹ ਬਿਧ ਨਾਨਕ ਹਰ ਨੈਣ ਲੋਏ, ਟੋਡੀ ਮਹੱਲਾ ਪੰਜਵਾ, ਗਰਭ ਗਹੇ ਲੜੋ ਮੂੜੋੜੀ, ਹੀਓ ਰੇ ਹੀਓ ਮਹਾਰਾਜ ਰੇ ਮਾਇਓ, ਡੀਹਰ ਨਿਆਇ ਮੋਹਿ ਫਾਕਿਓ ਰੇ ਰਹਾਓ, ਘਣੋ ਘਣੋ ਘਣੋ ਸਦ ਲੋੜੇ, ਬਿਨ ਲਹਿਣੇ ਕੈਂਠੇ ਪਾਇਓ ਰੇ, ਮਹਾਰਾਜ ਰੋਗਾਤ ਵਾਹੂ ਸਿਓ ਲੁਬੜਿਓ, ਨਹ ਭਾਗੜੋ ਭਾਏ ਸੰਜੋਯੋ ਰੇ, ਮਨ ਸੇਖ ਸਾਧੂ ਜਨ ਸਗਲੋ ਥਾਰੇ, ਸਗਲੇ ਪ੍ਰਾਚ ਮਿਟਿਓ ਰੇ, ਜਾਂ ਕੋ ਲਹਿਣੋ ਮਹਾਰਾਜ ਰੇ ਗਾਂਠੜੀਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ, ਟੋਡੀ ਮਹੱਲਾ ਪੰਜਵਾ ਕਰ ਪੰਜਵਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀ ਨਵ, ਪੰਚ ਦੋਖ ਅਰ ਅਹ ਰੋਗ, ਇਹ ਤਨ ਤੇ ਸਗਲ ਦੂਰ ਕੀਨ ਰਹਾਓ, ਬੰਧਨ ਤੋਰ ਸ਼ੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰੇ ਹੀ ਅਰੇ ਦੀਨ, ਰੂਪ ਅਨਰੂਪ ਮੇਰੋ ਕਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ, ਪੇਖਿਓ

ਸੁਧਾ ਕਰਾ ਤਿਸ ਹੀ ਕੋ ਧੀਨਾ ਟੋਡੀ ਮਹੱਲਾ ਪੰਜਵਾ। ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹ ਰਾਮ ਨਾਮ ਨਿਰਮਲ ਹਰੀ ਤਰਹਾਓ। ਪ੍ਰਾਣ ਆਧਾਰ ਜੀਵਨ ਤਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ। ਬਾਟ ਕਾਢ ਤੋਸਾ ਸੰਗ ਮੋਰੇ ਮਨ ਆਪਣੇ ਕੋ ਮੈਂ ਹਰ ਸਖਾ ਕੀਤ। ਸੰਤ ਪ੍ਰਸਾਦ ਪਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ। ਸਿਮਰ ਸਿਮਰ ਨਾਨਕ ਸੁਖ ਪਾਇਆ ਆ ਜੁਗਾਦ ਭਗਤਨ ਕੇ ਮੀਤ। ਟੋਡੀ ਮਹੱਲਾ ਪੰਜਵਾ। ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰਨੇ ਨਿਮਖ ਹੀ ਅਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ। ਖੋਵੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੇ ਸੁਗੜ ਸਜਾਨ। ਕੋਟ ਰਾਜ ਨਾਮ ਤਨ ਮੇਰੇ ਅਮਰ ਦ੍ਰਿਸ਼ਟ ਤਾਰੋ ਪ੍ਰਮਾਨ। ਆਠ ਪੈ ਰਸਨਾ ਗੁਣ ਗਾਵੇ ਜਸਪੁਰ ਅਗਾਵੇ ਸਮਰਥ ਕਾਨ। ਤੇਰੇ ਸਰਨ ਜੀਵਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ। ਟੋਡੀ ਮਹੱਲਾ ਪੰਜਵਾ।

ਪੂ ਰਹਾਉ। ਦੈ ਦਿਸ ਰਵ ਰਹਿਆ ਦਸ ਤੁਮਰਾ, ਅੰਤਰ ਜਾਮੀ ਸਦਾ ਹਜੂਰ, ਜੋ ਤੁਮਰਾ ਦਸ ਗਾਵੇ ਕਰਤੇ, ਸੇ ਜਨ ਕਬੂ ਨ ਮਰਤੇ ਝੂਰ। ਤੰਦ ਬੰਦ ਬਿਨਸੇ ਮਾਇਆ ਕੇ, ਸਾਧੂ ਸੰਗਤ ਮਿਟੇ ਬਸੂਰ, ਸੁਖ ਸੰਪਤ ਭੋਗ ਇਸ ਜੀ ਕੇ, ਬਿਨ ਹਰ ਨਾਨਕ ਜਾਣੇ ਕੂਰ। ਟੋਡੀ ਮਹੱਲਾ ਪੰਜਵਾ। ਮਾਈ ਮੇਰੇ ਮਨ ਕੀ ਪਿਆਸ, ਇੱਕ ਖਿਨ ਰਹੇ ਨਾ ਸਕੋ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ। ਸਿਮਰੋ ਨਾਮ ਨਿਰੰਜਨ ਕਰਤੇ, ਮਨ ਤਨ ਤੇ ਸਭ ਕਿਲ ਵਿਖ ਨਾਸ, ਪੂਰਨ ਪਾਰ ਬ੍ਰਹਮ ਸੁਖ ਦਾਤੇ, ਅਵਿਨਾਸੀ ਬਿਮਲ ਜਾਂ ਕੋ ਜਾਸ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣ ਤਾਸ, ਸਾਂਸਾਇ ਸੂਖ ਮਨ ਉਪਜੋ, ਕੋਟ ਸੂਰ ਨਾਨਕ ਪਰਗਾਸ। ਟੋਡੀ ਮਹੱਲਾ ਪੰਜਵਾ। ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖਦਾਤਾ, ਅੰਤਰ ਜਾਮੀ ਮਨ ਕੋ ਭਾਵਨ ਰਹਾਉ। ਸੁੰਦਰ ਸੁਗੜ ਚਤਰ ਸਭੇਤਾ, ਰਿਦ ਦਾਇ ਨਵਾਜ ਭਗਤ ਗੁਣ ਗਾਵਨ, ਨਿਰਮਲ ਰੂਪ ਅਨੂਪ ਸੁਵਾਮੀ, ਕਰਮ ਭੂਮ ਬੀਜਨ ਸੋ ਕਾਮਨ। ਬਿਸਮਨ ਬਿਸਮ ਭੈ ਬਿਸਮਾਦਾ, ਆਨ ਬੀਓ ਦੂਸਰ ਲਾਵਨ, ਰਸਨਾ ਸਿਮਰ ਸਿਮਰ ਜਸ ਜੀਵਾ, ਨਾਨਕ ਦਾਸ ਸਦਾ ਬਲ ਜਾਵਨ। ਟੋਡੀ ਮਹੱਲਾ ਪੰਜਵਾ। ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ। ਸੋੜ ਸਿਆਣਪ ਬਹੁ ਚਿਤ ਰਾਈ, ਦੁਇ ਕਰ ਜੋੜ ਸਾਧ ਮਗ ਚਲ, ਸਿਮਰ ਸੁਆਮੀ ਅੰਤਰ ਜਾਮੀ, ਮਨੁੱਖ ਦੇਹੀ ਕਾ ਇਹੋ ਉੱਤਮ ਫਲ। ਵੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ, ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਨ ਪੈ ਮਲ। ਟੋਡੀ ਮਹੱਲਾ ਪੰਜਵਾ। ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੇ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ। ਗੁਣ ਗਾਵਤੇ ਅਚੁਤ ਅਵਿਨਾਸੀ, ਕਾਮ ਕ੍ਰੋਧ ਬਿਨਸੇ ਮਾਧਵ ਢੀਠੇ, ਅਸਰ ਭੈ ਸਾਚ ਰੰਗ ਰਾਤੇ, ਜਨਮ ਮਰਨ ਬਹੁਰ ਨਹੀਂ ਪੀਠੇ, ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਿਆਲ ਜਾਣੇ ਸਭ ਝੂਠੇ, ਨਾਮ ਰਤਨ ਪਾਇਓ ਜਨ ਨਾਨਕ, ਨਾਮ ਬਿਹੂਨ ਚੱਲੇ ਸਭ ਮੂਠੇ। ਟੋਡੀ ਮਹੱਲਾ ਪੰਜਵਾ। ਸਾਧ ਸੰਗ ਹਰ ਹਰ ਨਾਮ ਚਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੇ, ਅੰਕਰ ਪਲੋ ਹਮਾਰਾ ਰਹਾਉ। ਗੁਰਪੂਰਾ ਭੇਟਿਓ ਵਡਭਾਗੇ, ਜਾਂ ਕੋ ਅੰਤ ਨਾ ਪਾਰਾ ਵਾਰਾ, ਕਰ ਗਿਆ ਕਾੜ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ, ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ, ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ। ਟੋਡੀ ਮਹੱਲਾ ਪੰਜਵਾ। ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੇ, ਹਰ ਸਿਮਰਤਾ ਬਿਨਸੇ ਸਭ ਦੁੱਖ ਰਹਾਉ। ਕੋਟ ਜਨਮ ਕੇ ਕਿਲ ਵਿਖ ਨਾਸਾਏ, ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਪਈ ਆਸਾ, ਦਰਸ਼ਨ ਪੇਟਤ ਉਤਰੀ ਭੁੱਖ। ਚਾਰ ਪਦਾਰਥ ਅਟ ਮਹਾਂ ਸਿੱਧ, ਕਾਮ ਤੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੋਖਾ। ਟੋਡੀ ਮਹੱਲਾ ਪੰਜਵਾ। ਹਰ ਹਰ ਚਰਨ ਹਿਰਦੇ ਉਰਤਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ ਰਹਾਉ।
ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕਰੇ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਸ ਨਾ ਵਿਚਾਰੇ ਨਾ ਵਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਏ ਉਰਜੋ ਕਨਕ ਕਾਮਨੀ ਕੇ ਰਸ ਨਾ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸਾਚ ਜਾਣ ਕੇ ਤਾਂ ਸੋ ਰੁਚ ਉਪਜਾਏ ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਸੁਟੀ ਨਾ ਮਨ ਕੀ ਕਾਏ ਕਹੇ ਨਾਨਕ ਅਬ ਨਾਏ ਅਨੰਤ ਗਾਤੀ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ। ਪੰਡਿਤ ਹੋਏ ਕੇ ਵੇਦ ਬਖਾਨੇ, ਮੂਰਖ ਨਾਮ ਦੋ ਰਾਮਹਿ ਜਾਣੇ। ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ। ਪਤਤ ਪਵਿੱਤ ਭੈ ਰਾਮ ਕਹਿਤ ਹੀ ਰਹਾਓ। ਰਾਮ ਸੰਗ ਨਾਮ ਦੇਵ, ਜਨ ਕੋ ਪ੍ਰਤਿਗਿਆ ਆਏ। ਇਕਾਦਸੀ ਵਰਤ ਰਹੇ, ਕਾਹੇ ਕੋ ਤੀਰਥ ਜਾਏ। ਪੰਡਿਤ ਨਾਮ ਦੋ ਸੋ ਕਿਰਤ ਸੁਮਤ ਭਏ, ਗੁਰਮਤ ਰਾਮ ਕਹਿ ਕੋ ਨਾਮ ਬੈਕੁੰਠ ਗਏ। ਤੀਨ ਸੰਧੇ ਖੇਲ ਅੰਸੇ ਰਹਾਓ ਕੁਮਾਰ।

ਬਾਣੀਏ ਕੇ ਕਰ ਹੀਂਗ ਆਸੇ, ਭੈਸਰ ਮਾਥੇ ਸੀਂਗ ਗੋ, ਦੇਵਲ ਮਦੇ ਲੀਗ ਆਸੇ, ਲੀਗ ਸੀਗ ਹੀਗ ਗੋ, ਤੇਲੀ ਕੇ ਕਰ ਤੇਲ ਆਸੇ, ਜੰਗਲ ਮਦੇ ਬੇਲ ਗੋ, ਮਾਲੀ ਕੇ ਕਰ ਕੇਲ ਆਸੇ, ਕੇਲ ਬੇਲ ਤੇਲ ਗੋ, ਸੰਤਾ ਮਦੇ ਗੋਬਿੰਦ ਆਸੇ, ਗੋਕਲ ਮਦੇ ਸਿਆਮ ਗੋ, ਨਾਮੇ ਮਦੇ ਰਾਮ ਆਸੇ, ਰਾਮ ਸਿਆਮ ਗੋਬਿੰਦ ਗੋ। ਰਾਗ ਬਰਾੜੀ ਮਹੱਲਾ ਚੌਥਾ, ਕਰ ਪਹਿਲਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਨ ਮਨ ਅਕਥ ਕਥਾ ਹਰ ਨਾਮ, ਰਿੱਧ ਬੁੱਧ ਸਿੱਧ ਸੁਖ ਪਾਵੇ, ਭਜ ਗੁਰਮਤ ਹਰ ਰਾਮ ਰਾਮ ਰਹਾਉ, ਨਾਨਾ ਖਿਆਨ ਪ੍ਰਾਨ ਜਸ ਉੱਤਮ, ਘਟ ਦਰਸ਼ਨ ਗਾਵੇ ਰਾਮ, ਸ਼ੰਕਰ ਕਰੋੜ ਤੇਤੀ ਧਿਆਇਓ, ਨਹੀਂ ਜਾਣਿਓ ਹਰ ਮਰਮਾਮ, ਸੁਰ ਨਰ ਗਣ ਗੰਧਰਵ ਜਸ ਗਾਵੇ, ਸਭ ਗਾਵਤ ਜੇਤ ਪਾਮ, ਨਾਨਕ ਕਿਰਪਾ ਕਰੇ ਹਰ ਜਨ ਕੋ, ਤੇ ਸੰਤ ਪਲੇ ਹਰ ਰਾਮ। ਬਰਾੜੀ ਮਹੱਲਾ ਚੌਥਾ, ਮਨ ਮਿਲ ਸੰਤ ਜਿਨਾ ਦਸ ਗਾਇਓ, ਹਰ ਹਰ ਰਤਨ ਰਤਨ ਹਰ ਨੀਕੋ, ਗੁਰ ਸਤਿਗੁਰ ਦਾਨ ਦਵਾਇਓ ਰਹਾਓ, ਤਿਸ ਜਨ ਕੋ ਮਨ ਤਨ ਸਭ ਦੇਵੋ, ਜਿਨ ਹਰ ਹਰ ਨਾਮ ਸੁਨਾਇਓ, ਤਨ ਮਾਇਆ ਸੰਪੈ ਤਿਸ ਦੇਵੋ, ਜਿਨ ਹਰ ਮੀਤ ਮਿਲਾਇਓ, ਖਿਨ ਕਿੰਚਿਤ ਕਿਰਪਾ ਕਰੇ ਜਗਦੀਸ਼ਰ, ਤਬ ਹਰ ਹਰ ਹਰ ਜਸ ਧਿਆਇਓ, ਜਨ ਨਾਨਕ ਕੋ ਹਰ ਭੇਟੇ ਸੁਆਮੀ, ਦੁਖ ਹੋਮੈ ਰੋਗ ਵਾਇਓ। ਬਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੇ, ਆਪਣਾ ਗੁਣ ਨਾ ਗਵਾਵੇ ਰਹਾਓ, ਜਿਉ ਕਿਸ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਜ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ। ਬਰਾੜੀ ਮਹੱਲਾ ਚੌਥਾ, ਜਪ ਮਨ ਰਾਮ ਨਾਮ ਨਿਸਤਾਰਾ, ਕੋਟ ਕਟੰਤਰ ਕੇ ਪਾਪ ਸਭ ਖੋਵੈ, ਹਰ ਭਵਜਲ ਪਾਰ ਉਤਾਰਾ ਰਹਾਉ। ਕਾਇਆ ਨਗਰ ਬਹਿਤ ਹਰ ਸੁਆਮੀ, ਹਰ ਨਿਰਪੋ ਨਿਰਵੈਰ ਨਿਰੰਕਾਰਾ, ਹਰ ਨਿਕਟ ਬਸਤ ਕਸ ਨਦਰ ਨਾ ਆਵੇ, ਹਰ ਲਾਦਾ ਗੁਰ ਵਿਚਾਰਾ, ਹਰ ਆਪੇ ਸਾਉ ਸਰਾਫ ਰਤਨ ਹੀਰਾ, ਹਰ ਆਪ ਕੀ ਆਪ ਸਾਰਾ, ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਹਾਜੇ, ਸੋ ਸਾਹੂ ਸੱਚਾ ਬਣਜਾਰਾ। ਬਰਾੜੀ ਮਹੱਲਾ ਚੌਥਾ, ਜਪ ਮਨ ਹਰ ਨਿਰੰਜਨ ਨਿਰੰਕਾਰਾ, ਸਦਾ ਸਦਾ ਹਰ ਧਿਆਈਏ ਸੁਖਦਾਤਾ, ਜਾਂ ਕਾ ਅੰਤ ਨਾ ਪਾਰਾ ਵਾਰਾ ਰਹਾਉ। ਅਗਨ ਕੁੰਟ ਮੈਂ ਉਰਜ ਲਿਵ ਲਾਗਾ, ਹਰ ਰਾਖੀ ਉਧਰ ਮਜਾਰਾ, ਸੋ ਐਸਾ ਹਰ ਸੇਵੋ ਮੇਰੇ ਮਨ, ਹਰ ਅੰਤ ਸਡਾਵਣ ਹਾਰਾ, ਜਾਂ ਕੇ ਹਿਰਦੇ ਬਸਿਆ ਮੇਰਾ ਹਰ ਹਰ, ਤਿਸ ਜਨ ਕੋ ਕਰ

ਚੌਥਾ ਚੌਥਾਏ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਸੇ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਰਹਾਉ ਸੋ ਜਪ ਸੋ ਤਪ ਸਾ ਵਰਤ ਪੂਜਾ ਜਿਤ ਹਰ ਸੋ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਸ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜੀਉ ਭਾਵੇ ਤਿਵੇਂ ਛਡਾਏ ਰਾਗ ਬਰਾੜੀ ਮਹੱਲਾ ਪੰਜਵਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਰਾਗ ਤਲੰਗ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਯਕ ਅਰਜ ਗੁਪਤਮ ਭੇਸ ਤੋ ਦਰ ਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੈ ਐ ਪਰਬਦੇ ਗਾਰੇ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੂਆ ਜਰਾਇਲ ਗਿਰ ਫਤਿਹ ਦਿਲ ਹੀਚ ਨਾ ਦਾਨੀ ਰਹਾਉ ਜਨ ਪਿਸਰ ਬਦਰ ਬਰਾਦਰਾ ਕਸ ਨੇਸ ਦਾ ਤੰਗੀਰ ਆਖਰ ਬੈ ਫਤਮ ਕਸ ਨਾ ਦਰਦ ਤੂੰ ਸਬਦ ਤਕਬੀਰ ਸਭ ਰੋਜ਼ ਗਸ਼ਤਮ ਦਰ ਹਵਾ ਕਰਦੇ ਬਦੇ ਖਿਆਲ ਗਾਹ ਨਾਨੇ ਕੀ ਕਾਰ ਕਰਦਮ ਮੈਂ ਚਿਨੀ ਹੈ ਵਾਲ ਬਦ ਬਖਤ ਹਮ ਚੂ ਬਖੀਲ ਗਾਫਲ ਬੇਨ ਜਰ ਬਿਕਾਬ ਨਾਨਕ ਬਗੋਯਦ ਜਨ ਤੁਰਾ ਤੇਰੇ ਚਾਕਰਾਂ ਪਾ ਖਾ ਕੇ ਤਰੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦਵਾਨਾ ਪਿਆਤੀਤ ਕਰ ਕਾ ਸਾ ਦਰਸ਼ਨ ਕੀ ਭੂਖ ਮੈਂ ਦਰ ਮਾਂਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮਾਂਗਤ ਭੀਖਿਆ ਪਾਏ ਰਹਾਉ ਕੇਸਰ ਕੁਸੁਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਕੇ ਪਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰੇ ਨਾਲ ਨਿਵੇਂ ਰਹੇ ਲਵਲਾਏ ਨਾਨਕ ਤਿੰਦਰ ਭੀਖਿਆ ਪਾਏ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਤੀਤਰਾ ਲੱਭ ਰਿੰਗਾਏ ਮੇਰੇ ਕੰਤ ਨ ਭਾਵੇ ਚੋਲੜਾ ਪਿਆਰੇ ਕਿਉਂ ਤਨ ਸਹਿਜੇ ਜਾਏ ਹਉਂ ਕੁਰਬਾਨੇ ਜਾਹੂ ਮਿਹਰਬਾਨਾ ਹਉਂ ਕੁਰਬਾਨੇ ਜਾਓ ਹਉ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੇ ਹਉ ਸਾਧੂ ਕੁਰਬਾਨੇ

0: ਰੰਗੇ ਸਾਹਿਬਾ ਐਸਾ ਰੰਗ ਨਾ ਡੇਠਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੇ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਵੇ ਤਰੰਗ ਮਹੱਲਾ ਪਹਿਲਾ ਆਨੜੀਏ ਮਾਨੜਾ ਕਾਏ ਕਰੇ ਆਪਣੜੇ ਕਰ ਹਰ ਰੰਗੋ ਕੀ ਨਾ ਮਾਣਹੇ ਸੌ ਨੇੜੇ ਤਨ ਕੰਬਲੀਏ ਬਾਰ ਕਿਆ ਟੁੰਡਹੇ ਭੈਕੀਆਂ ਦੇਹੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੂ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋ ਤਰੇ ਪਿਆਰੇ ਜਾਂ ਸੋ ਧਰੇ ਪਿਆਰੋ ਇਆਣੀ ਬਿਆਲੇ ਕਿਆ ਕਰੇ ਜਾ ਤਨ ਕੰਤ ਨਾ ਭਾਵੇ ਕਰਨ ਪਲਾ ਕਰੇ ਬਹੁ ਤੇਰੇ
1: ਸਾਧ ਤਨ ਮੈਲ ਨਾ ਪਾਵੇ ਬਿਨ ਕਰਮਾ ਕਿਤ ਪਾਈਏ ਨਾਹੀਂ ਜੇ ਬਹੁ ਤੇਰਾ ਧਾਵੇ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ ਇੰਨੀ ਬਾਤੀ ਸੋ ਪਾਈਏ ਨਾਹੀਂ ਭਈ ਕਾਮਣੇ ਆਣੀ ਜਾਏ ਪੁੱਛੋ ਸੁਹਾਗਣੀ ਵਾਹਿ ਕਿੰਨੀ ਬਾਤੀ ਸੋ ਪਾਈਏ ਜੋ ਕਿਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਪਦਾਰਥ ਪਾਈਏ ਤੋ ਚਰਨੀ ਚਿਤ ਲਾਈਏ ਸੋ ਕਹੇ ਸੋ ਕੀਜੇ ਤਨੋ ਮਨੋ ਦੀਜੇ ਐਸਾ ਪਰਮ ਲਾਈਏ ਈਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੋ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਇਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿੱਚ ਅੱਖਣ ਕਹੀਏ ਸਾ ਸਿਆਣੀ ਤਲੰਗ ਮਹੱਲਾ ਪਹਿਲਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਪਾਪ ਕੀ ਜੰਝ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇਲਾ ਲੋ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇਲਾ ਲੋ ਮੁਸਲਮਾਨੀਆਂ ਪੜ੍ਹੇ ਕਿਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇਲਾ ਲੋ ਜਾਤ ਸੁਨਾਤੀ ਹੋਰ ਹਿੰਦਵਾਣੀਆਂ ਇਹ ਪੀਲੇ ਖੇਲਾਏ ਵੇ ਲਾ ਲੋ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ।